ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ

ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ।

ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ।

ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਬ

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾ।

ਆਖਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ, ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਇ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਭਾਵਕ ਤਿਨਹੇ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ

ਸਤਿਗੁਰ ਸੇਤੀ ਰੱਥਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ, ਵਿਰਲੇ ਕੇ ਮਹੱਲਾ ਪੰਜਵਾਂ।

ਸਾਸੰਗ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਵਿਅੰਕਟ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੂੰ ਧਿਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਚੱਪੀਆਂ ਜਿਹਨਾਂ ਨਾਮ ਝਪਿਆ ਵਰਨ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਡੇਢ ਕੀ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗੁਰਦੁਆਰੇ ਸਿਆਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਏ ਤੇ ਨਾਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਸਾਂਸਵਾਦ ਗੁਰਦੁਆਰੇ ਹੁੰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਵੈ ਜਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਹੈ ਦੇਹ ਤੇ ਕਿ ਫਤਿਹ ਬਿਰਦ ਕੀ ਪਾਇਆ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕ੍ਰਿਸ਼ਨਾਨ ਕਿਉਂਕਿ ਚੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੜ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾਸ਼ਾਹ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਗੁਰਦਰਸ਼ਨ ਦਾਸ ਸੇਵਾ ਸਮਾਜ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਨਿਰਾਸ ਗਰੀਬਨ ਬਾਜ ਜੀ ਆਪ ਦੇ ਚੰਨ ਕਾਮਨਾ ਚਰਦਾਸ ਹੁੰਦੇ ਆਪ ਬਖਸ਼ੀ ਤੇ ਆਪ ਜਾਨਾ ਪਿੱਤਰ ਰਵਾਣੀ ਸੁਖਮਣੀ ਸਾਹਿਬ ਦੇ 8 ਵਜੇ ਤਾਂ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਦਾਰ ਰਹਿ ਰਾਸਤੇ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਪਿਆਰ ਦੀ ਮਨ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਹੀ ਦੇਗਾਂ ਤਿਆਰ ਕਰੇ ਹਾਲਤ ਦਤਾਰ ਆਪ ਦੀ ਭੋਗ ਲਾਓ ਸ਼ੇਰ ਪ੍ਰਸਾਦ ਸ਼ਾਹ ਸੰਗਤ ਦੇ ਹੱਥਾਂ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਦਿ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿ ਵਿਵਾਦ ਆਪ ਜੀ ਮੱਖੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਇਹ ਦਤਾਰ ਜੀ ਆਪ ਦੇ ਜਾਨਾ ਸੇਵਾ ਕਰਦੇ ਸਾਰੇ ਪਹਿਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਗਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗਰੀਬ ਨਿਵਾਸ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਹਿਬ ਸੰਗਤਾਂ ਜੀ ਦਰ ਪ੍ਰਵਾਨ ਕਰੋ ਕਰੀਆਂ ਨੇ ਕਿਲਾਓ ਸੰਗਤਾਂ ਦਾ ਦਰ ਤੇ ਸਿਰ ਫੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰੀ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਉਤਾਰ ਦਿਓ ਖਾਲ ਸੰਬੰਧ ਨੂੰ ਸਿੱਖ ਆਉਣ ਗਰੀਬ ਨਿਵਾਸ ਏਕਤਾ ਸਵਾਗ ਤੇ ਆਦਿ ਬਖਸ਼ੀ ਕਰਕੇ ਸਤ ਸੰਦਾਦ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ ਪ੍ਰਾਪਤਾ ਕਰੋ ਜੀ ਗਰੀਬ ਨਿਵਾਸ ਜੀ ਦੂਰੋਂ ਦੁਰਾਲੇ ਕਾਰਨ ਬੈਠੀਆਂ ਨਾਮ ਕੀਤਾ ਕੀ ਸਰਵਣ ਕਰੀਆਂ ਸਾਰੇ ਦਰਸ਼ਨ ਜਹਾਜ ਕਿਰਪਾ ਚੋ ਘੜੀਆਂ ਲੈ ਕੇ ਲਾਓ ਸਰਦਾਰ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸਾਹਿਬ ਸੰਗਤਾਂ ਮਾਇਆ ਭੇਟਾ ਕਰ ਚਰਨਾ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੇ ਕਮਾਈਆਂ ਸਭ ਨੂੰ ਕਰੋ ਕਾਰਜ ਵੱਧ ਬਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਦਾ ਪੂਰੀਆਂ ਕਰੋ ਜੀ ਤਾਂ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਭੁਲੋ ਤੇ ਮਾਈ ਬਖਸ਼ੋ ਪਿੱਤਰ ਹੁਕਮ ਨਾਮੀ ਬਖਸ਼ ਕਰਕੇ ਬਣਨ ਅੱਜ ਦੇ ਸ਼ਾਮਾਂ ਦੀ ਕਥਾ ਕੀਰਤ ਬਾਦ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨਾ ਦਰਵਾਜ਼ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਿੱਤਾ ਸਹੀ ਪਿਆਰੇ ਮੇਰਾ ਜੀ ਨੇ ਮੇਰਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਗੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਰ ਹੋਏ ਤਾਂ ਮਿਲੇਂਗੇ ਭਜੇ ਸ਼ਰਨ ਜੋ ਹੋ
ਵਾਹਿਗੁਰੂ ਨਾਮ ਜਹਾਜ ਹੈ ਚੜੇ ਤੋ ਤਰੇ ਪਾ ਜੋ ਸ਼ਰਦਾ ਕਰ ਸੇ।

0: ਬਾਬੇ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਊਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸਿੰਘ ਜੀ ਮਾਰੇ ਬਖਸ਼ਿਸ਼ ਆ ਸੰਗਤਾਂ ਨੇ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠਸ਼ਾਲ ਕੀਤੇ ਨਿਰਦਾਸ ਸਾਹਿਬ ਦੇ ਭਰੀਆਂ ਨੇ, ਪਰੰਤੂ ਮਾਰੇ ਬਖਸ਼ੇ ਪਿਤਕੁਰ ਨੂੰ ਸੁਣ ਕੀਤੇ ਹਨ। ਸਾਧ ਸਿੰਘ ਜੀ ਇਸ ਪਾਠਸ਼ਾਲ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਸ਼ਿਆਮਾ ਕੀ ਰਾਮ ਵਰੇ ਜੀ ਸਾਹਿਬ ਤੋਂ ਪਹਿਲਾਂ ਅੱਜ ਕੀਰਤਨ ਕਰਨਗੇ ਤਕਰੀਬਨ 6 ਤੋਂ ਲੈ ਕੇ 9 ਵਜੇ ਤੱਕ ਖੰਡ ਕੀਰਤਨ ਜਥਾ, ਜੋ ਹਮੇਸ਼ਾ ਤੁਸੀਂ ਇਹਨਾਂ ਸੁਣਦੇ ਰਹਿੰਦੇ ਹੋ, ਮਹਾਨ ਭਗਵਾਨ ਵੀਰ ਨੇ ਸੁਣਿਆ ਕੀਰਤਨ ਕਰਦੇ ਨੇ। ਅੱਜ ਜ਼ਰੂਰ ਇਹ ਸਮਾਂ ਆਪ ਕੱਢ ਕੇ ਜ਼ਰੂਰ 6 ਤੋਂ ਲੈ ਕੇ 9 ਵਜੇ ਤੱਕ ਕੀਰਤਨ ਨਿਹਾਲ ਦੀਆਂ ਪੜ੍ਹੋ। ਸਾਧ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਜੋ ਨਾਲ 400 ਸਾਲ ਦੀਆਂ ਬਿਲਡਿੰਗਾਂ, ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਾਸਤੇ ਬੇਅੰਤ ਮਾਇਆ ਲੋੜ ਹੈ। ਸਾਧ ਸੰਗਤ ਸੰਗਤਾਂ ਵੱਲੋਂ ਬੜਾ ਭਰਪੂਰ ਹੁੰਗਾਰਾ ਮਿਲ ਰਿਹਾ, ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ, ਆਪਣਾ ਦਸਾਂ ਸਮਰ ਕਰਦੇ ਹਾਂ ਸੰਗਤਾਂ ਮਾਇਆ ਗੁਰੂ ਘਰ ਭੇਟਾ ਕਰ ਰਹੀਆਂ ਨੇ। ਸਾਧ ਸੰਗਤ ਦੀ ਵਡਭਾਗੀ ਹਨ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪੋ ਆਪਣਾ ਜ਼ਰੂਰ ਹਿੱਸਾ ਪਾ ਕੇ ਇਸ ਮਹਾਨ ਕਾਰਜ ਵਿੱਚ ਆਪ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਖਾਲਸਾ ਸਕੂਲ ਦਾ ਦਾਖਲਾ ਜਿਹੜਾ ਉਹ ਖੁੱਲ੍ਹਾ ਹੈ, ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਨਲਾਈਨ ਆਪਣੇ ਬੱਚਿਆਂ ਨੂੰ ਖਾਲਸਾ ਜੀ ਦਾਖਲ ਕਰਵਾ ਕੇ ਪੰਜਾਬੀ ਪੜ੍ਹਾ ਕੇ ਉਹਨਾਂ ਨੂੰ ਬਾਣੀ ਪੜ੍ਹਨ ਵਾਸਤੇ ਜ਼ਰੂਰ ਤਿਆਰ ਕਰੋ। ਅਤੇ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸੋਮਵਾਰ 17 ਤਰੀਕ ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਸੰਗਰਾਂਦ ਭਾਦੋਂ ਦੇ ਮਹੀਨੇ ਦੀ ਸੋਮਵਾਰ ਨੂੰ ਹੈ 17 ਤਰੀਕ ਨੂੰ। ਸੋ ਸਾਰੀ ਸੰਗਤਾਂ ਨੇ ਉਸ ਸਮੇਂ ਦੇ ਮੁਤਾਬਕ ਹਾਜ਼ਰੀਆਂ ਭਰ ਕੇ ਚੜ੍ਹੇ ਮਹੀਨੇ ਦੀਆਂ ਕਹਿਣਾ ਅਤੇ ਮਹੀਨੇ ਸੁੱਖ ਸ਼ਾਂਤੀ ਵਾਲ ਸਾਰਿਆਂ 'ਚ ਮਿਲ ਕੇ ਅਰਦਾਸ ਵੀ ਕਰਨੀ ਹੈ। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਕੀ ਤਰ੍ਹਾਂ ਕਰ ਰਹੇ ਨੇ, ਭਾਈ ਸਾਹਿਬ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਨਾਮ ਅਭਿਆਸ ਹੋਇਆ। ਸਤਿਗੁਰੂ ਜੀ, ਆਪ ਜੀ ਦੀ ਇਲਾਹੀ ਬਾਣੀ ਦੀ ਸੇਵਾ ਕਰਦੇ ਹਾਂ, ਆਪ ਜੀ ਦੀ ਹਜ਼ੂਰੀ 'ਚ ਵਿਚਰਦੇ ਹਾਂ, ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਬਾਣੀ ਦਾ ਭਾਵ ਸਰਬਤ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ। ਸਤਿਗੁਰੂ ਜੀ, ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਬਾਣੀ ਦੀ ਸੋਝੀ ਸਮੇਤ ਕਿਰਪਾ ਕਰਕੇ ਇਲਾਹੀ ਬਾਣੀ ਦੇ ਕੀਰਤਨ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ ਨੇ। ਸਰਬਤ ਦੀਆਂ ਭੇਟਾਂ ਆਪਣੇ ਖਜ਼ਾਨਿਆਂ 'ਚ ਪ੍ਰਵਾਨ ਕਰਦਿਆਂ ਸਰਬਤ ਨੂੰ ਆਪਣੇ ਦਰਮ ਕਰੋ, ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦਿਆਂ ਗੁਰੂ ਘਰ ਵਾਸਤੇ ਮਾਇਆ ਭੇਟਾਵਾਂ ਕਰ ਰਹੀਆਂ ਨੇ। ਸਤਿਗੁਰੂ ਜੀ, ਭਾਈ ਸੁਸ਼ਾਂਤ ਸਿੰਘ ਸਚਦੇਵ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਨੇ ਜੀ। ਸੇਵਕਾਂ ਦੇ ਸਿਰ 'ਤੇ ਮਿਹਰ ਬਰਤ ਰੱਖੋ, ਕਾਰਜ ਰਾਸ ਕਰੋ ਜੀ। ਭਾਈ ਜਗਦੀਪ ਸਿੰਘ ਜੀ ਬਾਜਵਾ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਬੇਅੰਤ ਮਾਇਆ ਭੇਟਾ ਕਰਦੇ ਨੇ। ਸਤਿਗੁਰੂ ਜੀ, ਸੇਵਕਾਂ ਦੇ ਸਿਰ 'ਤੇ ਆਪਣਾ ਮਿਹਰ ਬਰਤ ਰੱਖੋ। ਟਰਵਿਆਮ ਦੇ ਕਾਰੋਬਾਰ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨੀ। ਸਤਿਗੁਰੂ ਜੀ, ਜੀਤੂ ਡੋਲੀ ਰਾਗਵੀ ਅਤੇ ਆਦਿਆ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ। ਸਤਿਗੁਰੂ ਜੀ, ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ।

ਸੋਰਠ ਮਹਿਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ

ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਤਿਸ ਭਾਵੈ ਤਾਂ ਮੇਰ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਕਾਸ਼ੀਐ ਭਾਈ ਹਿਰਦੈ ਹੋਵੈ ਪ੍ਰਗਾਸ਼ ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਮੌਲਿਆ

ਚਾਹੇ ਸਾਸ ਸਾਸ ਭਾਈ ਗੂੜਾ ਜਾਂ ਕਾ ਨਾ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ।

ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਣਾਗਤੀ ਭਾਈ ਜੇ

ਸੋਟ ਮਹਿਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ।

ਪੜਦੇ ਹੋ ਨਾਨਕ ਕੇ ਨੀਤ ਓਂਕਾਰ ਸੂਰ ਪ੍ਰਸਾਦ ਸੋਲਾਰਾ ਗੁੜੀ ਦੀ ਕੀ ਮਹਿਲਾ ਪਹਿਲਾ ਜੈ ਕਰ ਕੀਰਤ ਆਖੀਐ ਕਰ ਤੇਕਾ ਹੋਏ ਵਿਚਾਰੋ ਤਿਤਰ ਤਿਤ ਕਰ ਗਾਵੋ ਸੁਨਹਾਰੋ ਤੁਮ ਗਾਵੋ ਵਰਨ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇਵ ਦੇ ਆਵ ਨਰਾਧਾ ਸਾਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਵਿਸ ਵਿੱਚ ਸਿਆਂ ਘੜੀਆਂ ਪੈਰਾਂ ਚਿੱਤੀ ਵਾਰੀ ਮਾਂ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਖ ਧਨਾਸਰੀ ਮਹਿਲਾ ਪਹਿਲਾ ਗਗਨ ਮਹਿ ਥਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਰੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਏ ਵਾ ਸਾਰਾ ਗੌੜੀ ਪੂਰੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖ ਥਰ ਸਾਧ ਨ ਜਾਣਿਆ ਤਿਰ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਤੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਿਨ ਨਾਨਕ ਨਾਮ ਉਦਾਰ ਟੇਕ ਹੈ ਹਰ ਨਾਮ ਮੈਂ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਔਦ ਕਟਹਿ ਦਿਨ ਸਰੇ ਨਾਰੇ ਮਨ ਗੁਰਮਿਲ ਕਾਇ ਸਵਾਰੇ ਰਹਾਓ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਚੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ

ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵਹਿਤਾਏ ਸਭ ਥਾਈ ਹੋਇ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਇਹਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਪਾਵਨ ਪਵਿੱਤਰ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ ਜੀ ਸੂਰਜ ਕੇ ਪਾਠ ਪੜੇ ਗਏ ਆਪ ਜੀ ਸੁਖਾਸਨ ਦੀ ਸੇਵਾ ਹੋਈ ਸਤਿਗੁਰੂ ਪਾਤਸ਼ਾਹ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਕਿ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਸੇਵਾ ਤੇ ਪ੍ਰੇਮ ਨਾਲ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ ਇਸ ਵਕਤ ਆਪ ਜੀ ਆਪਣੇ ਨਿੱਜੀ ਸਥਾਨ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਆਗਿਆ ਬਖਸ਼ੋ ਸਤਿਗੁਰੂ ਜੀ

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 716 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਹੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਉਹ ਵੀ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਮਮੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਸਿਮਰਉ ਜਸ ਬਿਸੁੰਬਰ ਏਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਕਾਂਖੀ ਏਕੈ ਦਰਸ ਤੁਹਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਤ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਸਤਿਗੁਰੁ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ
1: ਪ੍ਰਭ ਕੈ ਸਿਮਰਨ ਦਰਗਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸੋ ਫਲ ਭਲਾ
0: ਸੇ ਸਿਮਰੈ ਜਿਨ ਆਪ ਸਿਮਰਾਏ
1: ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੁਚਾ
0: ਪ੍ਰਭ ਕੈ ਸਿਮਰਨ ਕ੍ਰਿਸ਼ਨਾ

0: ਪ੍ਰਭ ਜੀ ਬਸੈ ਸਾਧਕੀ ਰਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਦਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੈ ਸਦਾ ਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਯਾਲਾ,
1: ਨਾਨਕ ਜਨ ਕੀ ਮੰਗੈ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਆਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ,
1: ਪ੍ਰਭ ਕੋ ਸਿਮਰੈ ਵਸੇ ਹਨੇਰੇ,
0: ਸੰਤ ਕਿਰਪਾ ਤੇ ਅਨਦਿਨ ਜਾਗ,
1: ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬਹੁ ਨ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਗੰਧਨਾ ਬਾਰ,
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ,
1: ਨਾਨਕ ਤਿੰਨ ਜਨ ਸਰਣੀ ਮਾਇਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਬੇਰੋ ਪਾਏ,
0: ਹਰ ਸਿਮਰਨ ਭਏ ਸਿਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੋਹ ਕੁੰਡ ਜਾਤੇ,
0: ਹਰ ਸਿਮਰਨ ਤਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀ ਓ ਸਗਲ ਅਕਾਰਾ,
1: ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਕਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰ

0: ਜੈ ਮਾਤ ਪਿਤਾ ਸਤਮੀਤ ਨਾ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂ ਜਮਦਲੈ
1: ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਬਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵਹ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋੜੀ ਬੰਧਨ ਪਰੈ
1: ਨਾਮ ਜਪਤ
0: ਟੂਟ ਨਹੀਂ ਕੋਟ ਲਖ ਵਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗੰਜੈ ਆਏ ਸਿੰਗਾਰੇ
1: ਹਰ ਕਾ ਨਾਮ ਤਤਕਾਲ ਉਧਾਰੈ।

0: ਪਾਸੰਗ ਤੋਂ ਸਾਰੇ
1: ਮਾਨਦ ਗੁਵਾਰਾ
0: ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜੈ ਮਹਾ ਭਿਆਨ ਤਪਤ ਬਹੁ ਕਾਮ
0: ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਤ੍ਰਿਕਾਮੰਤ ਜੇ ਅਕਰਖ
0: ਤਹਿ ਨਾਨਕ ਹਰ ਹਰ ਅੰਮ੍ਰਿਤ ਪਰਖ

0: ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਗਤ ਕਪ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕਾ

0: ਭਗਤ ਮੁਗਤ ਬਹੁ ਕਰੇ
1: ਨਾਨਕ ਜਨ ਸੰਗ ਕੀਤੇ ਤਰੇ
0: ਵਾਰ ਜਾ ਤੇ ਹਰਿ ਕੋ ਨਾਮ
1: ਕਾਮ ਤੇ ਹਰ ਹਰਿ ਗੁਣ ਗਾਮ
0: ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਖਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਧਿਆਈਐ
0: ਨਾਮ ਤੁਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ

0: ਗਿਆਨ ਸਭ ਧਿਆਨ
1: ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਦ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੂਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰਥੀ ਵੈ
0: ਅਗਨ ਮਾਹੇ ਹੋ ਮਤ ਪ੍ਰਾਨ
1: ਕਨਕ ਅਸ਼ਵ ਹੈ ਵਰ ਭੂਮ ਦਾਨ
0: ਨਿਉਲੀ ਕਰਮ ਕਰੈ ਬਹੁ ਆਸਣ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਪਾਉ ਪੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਚ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸੁਹਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬਹੁ ਨਾ ਬਿਖਿਆ ਟਰੈ
0: ਜਲ ਦੋਵੈ ਬਹੁ ਦੇਹ ਅਨੇਕ
1: ਸੁਧ ਕਹਾਂ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਹਾ ਪਹੁ ਵਿਆਪੈ
1: ਅਨੇਕ ਜਤਨ ਕਰ ਕ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟ ਉਪਾਵ ਦਰਗਹਿ ਨਹੀਂ ਸਿਜੈ
0: ਛੂਟ ਸਨਾਹੀ ਉਪਯਾਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਨ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਨ
0: ਹਰ ਕਾ ਨਾਮ ਜਬ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਕੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗ ਇਹੋ ਮੈਂ ਸ਼ੂਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮਹਿ ਪੁਰਖ ਪ੍ਰਧਾਨ
1: ਸਾਧ ਸੰਗ ਜਾ ਕਾ ਮਿਟੈ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟਿਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੇ ਕਉ ਨਾਉ ਤੇਰਾ ਥਾਉ
0: ਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕਉ ਦੇ ਬਹੁ ਦਾਨ
0: ਕਰਨ ਕਰਾ ਮਨ ਹਾਰ ਸੁਅਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣਸ ਕੋਏ
0: ਸਰਵ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸ ਸੁਨ ਰਸਨ

0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਨ
1: ਜੋ ਹੋਵਨ ਸੋ ਦੂਰ ਪਰਨ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਹੋਏ
1: ਗਰਦਭ ਪ੍ਰੀਤ ਭਸਮ ਸੰਗ ਹੋਏ
0: ਅੰਧਕੂਪ ਮੈਂ ਪਤਤ ਬਿਕਰਾਲ
1: ਨਾਨਕ ਕਾਢ ਲਿਹੋ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੈ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਜਪਸ਼ ਨਾਹਿ ਕਸ ਕਰੈ ਸ਼ਬਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੈ ਲੋਭ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆ
1: ਗਲ ਪਾਤਰ ਕੈਸੇ ਤਰੈ ਅਥਾ
0: ਜਾ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇ ਜਨ ਸਹਿਜ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੈ
1: ਕਰ ਗਹਿਲੇ ਓੜ ਨਿਭਾਵੈ
0: ਕਹਾ ਬੁਝਾਰਤ ਪੂਜੈ ਡੋਰਾ
1: ਜਿਸ ਕਹੀਐ ਤੋ ਸਮਝੈ ਭੋਰਾ
0: ਕਹਾ ਬਿਸਨ ਪਦ ਗਾਵੈ ਗੂੰਗ
1: ਜਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਉਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨ ਚੀਤ
1: ਜੋ ਵੈ ਰਾਈ ਤਾ ਸਿਉ ਪ੍ਰੀਤ
0: ਬਲੂਆ ਕੀ ਗ੍ਰਹਿ ਭੀਤਰ ਬਸੈ
1: ਅਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਨ ਹੈ ਪ੍ਰਤੀਤ
1: ਕਾਲ ਨਾ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾਨ ਲੋਭ ਤ੍ਰੋਹ
0: ਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
1: ਤੁਮਰੀ ਕਿਰਪਾ ਮਹਿਸੂ ਕਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਜੇ ਦੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤ੍ਰ ਕਹਾ।

0: ਨਾਨਕ ਗੁਰੂ ਜਨ ਚਰਨ ਪਰਤਾ
1: ਬੇਨਤੀ ਪਾਰ ਬ੍ਰਹਮ ਸਭ ਜਾਣੇ
0: ਆਪਣਾ ਕੀਆ ਆਪੇ ਮੰਨੇ
1: ਆਪੇ ਆਪ ਕਰਤ ਨਵੇਰਾ
0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਮੇਰਾ
1: ਆਪ ਸਿਆਣਪ ਸਗਲ ਤੇ ਰਹਿਤ।

0: ਹੈ
1: ਜਿਸਕੋ ਸਿਮਰਤ ਪਰਮ ਗਤ ਪਾਵੈ
0: ਜਿਹ ਪ੍ਰਸਾਦ ਬਸ ਹੈ ਸੁਖ ਮੰਦਰ
1: ਤਿਸੇ ਧਿਆਇ ਸਦਾ ਮਨ ਅੰਦਰ
0: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
1: ਆਠ ਪਹਿਰ ਸਿਮਰਉ ਤਿਸ ਰਸ

0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਰਨ ਕਰਾਵਨ ਜੋਗ
0: ਪ੍ਰਭ ਭਾਵੈ ਸੋਈ ਫੁਨ ਹੋਗ
1: ਅਸਰੇ ਆਪ ਹੋਇ ਅਨਤ ਤਰੰਗ
0: ਲਖੇ ਨਾ ਜਾਹੇ ਪਾਰ।

0: ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਗਰ ਗਰਵਾਵੈ
0: ਤਿਰਨ ਸਮਾਨ ਕਛ ਸੰਗ ਨਾ ਜਾਵੈ
1: ਬਹੁ ਲਸਕਰ ਮਾਨ ਕੂਪਰ ਗਰਿਆਸ
0: ਪਲ ਭੀਤਰਤਾ ਕਾ ਹੋਏ ਬਿਨਾਸ਼
1: ਸਤੇ ਆਪ ਜਨ ਬਲਵੰਤ
0: ਹਿਨ ਮੈਂ ਹੋਏ ਜਾਏ ਪਸਮੰਤ
1: ਕਿਸੈ ਨ ਬਧੈ ਆਪ ਅਹੰਕਾਰੀ
0: ਧਰਮ ਰਾਏ ਕਿਸ ਕਰੇ

0: ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਤਾਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਬਾਗਾ ਨਾਲ ਛੜ ਤਰੈ
0: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਤਿੰਨ ਚੰਦਨ ਕੀ ਬਾਚ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਤ ਗਾਹੇ ਵਿਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇ ਵਿਣਵਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ
0: ਭੂਲਾ ਕਾਹੇ ਫਿਰੈ ਅਜਾਨ
1: ਕੌਣ ਵਸਤੁ ਆਈ ਤੇਰਾ ਸੰਗ
0: ਲਪਟ ਰਹੇ ਓ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਸੇਤੀ ਕਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਅਭਿਮਾਨ ਲਹਿ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਕੇ ਬਸੰਤ ਹੈ ਸੰਜਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ
0: ਮੁਖ ਉਜਲ ਹਰ ਦਰਗਹਿ ਸੋਏ
1: ਇਹੋ ਬਾਪਾਰ ਬਿਰਲਾ ਬਾਪਾਰ
0: ਨਾਨਕ ਤਾਕੈ ਸਦ ਬਲਹਾਰੈ।

0: ਗਾਏ ਅੰਮ੍ਰਿਤ ਰਸ ਚਾਖੈ
1: ਮੋਟ ਗਈ ਸੰਤਹਿ ਦਰਵਾਇਆ
0: ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤਕ ਕੋ ਜੀਵਾਲਣਹਾਰ
0: ਭੁੱਖੇ ਕੋ ਦੇਵਤ ਆਧਾਰ
1: ਸਰਬ ਨਿਧਾਨ।

0: ਨਾਮ ਸਤਿ ਸਤਿ ਧਿਆਵਨ ਹਾਰ
1: ਆਪ ਸਤਿ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
2: ਸੁਰਤ ਸਤ ਸਤ ਜਸ ਸੁਨਤਾ
1: ਮੁਜ ਨਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਿ ਜਿਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਹਿਰਦੇ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭਉ ਵਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ

0: ਨਾਨਕ ਕਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ
1: ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ
0: ਸੇਵਕ ਕਉ ਗੁਰ ਸਦਾ ਦਇਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੇ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕਉ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਗਿਆ ਮਨ ਮੈਂ ਸਹਿ
1: ਆਪ ਸੁਖਾਉ ਕਰ ਕਛ ਨ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਤਿਸ ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਹ ਕਾਮੀ
0: ਤਿਸ ਕਉ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੈ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਕ ਬਾਰ ਗੁਰ ਕਉ ਬਲ ਜਾਓ
1: ਸਰਵ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ
0: ਇਕ ਆਪ ਨਹੀਂ ਕਛ ਭਰਮ
1: ਸਹਿਸ ਸਿਆਣ ਬਲਿਆ ਨਾ ਜਾਈਏ
0: ਨਾਨਕ ਐਸਾ ਗੁਰ ਬਡ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਾਤ ਨਿਰਮਲ ਰੀਤ
1: ਪੇਡਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਾਹ ਗਵੇ
1: ਸੁਨ ਕਰ ਵਚਨ ਕਰਨ ਆਗਨੇ
0: ਮਨ ਸੰਤੋਖ ਆਤਮ ਪਤੀਆਂ ਨੇ
1: ਪੂਰਾ ਗੁਰ ਅਖਿਓ ਜਾਖਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹ ਬਾਏ ਉਸਤ ਅਨੇਕ
0: ਸਤ ਪੁਰਖ ਪੂਰਨ ਬਬੇਕ
1: ਕਾਹੂ ਬੋਲ ਨ ਪਹੁੰਚਤ ਬਰਾਨੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਬਾਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰ ਹੈ
1: ਸਦ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ

0: ਜਾਕੇ ਮਨ ਪ੍ਰਗਟੇ ਗੁਣ ਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸ਼ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਬ
0: ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਮੋਹ ਦੁਖ ਤਹਤੇ ਨਾਸੇ
1: ਆਪਤ ਮਾਹੇ ਠਾਂਡ ਵਰਤਾਈ
0: ਆਨੰਦ ਪਾਇਆ ਦੁਖ ਨਾਠੇ ਪਹਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਪਹੁ ਚੁੱਕਾ ਨਿਰਭਉ ਹੋਏ ਬਸੇ
0: ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਥ ਇਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਭ੍ਰਮ ਗਵਨ
0: ਸੁਨ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਵੀ ਓਹੀ
0: ਕਲਾ ਧਾਰ ਜਿਨ ਸਗਲੀ ਮੋਹੀ

0: ਬਿਨ ਸਹਿ ਪੂਰਨ ਹੋਏ ਆਸ,
1: ਭਗਤ ਪਾਏ ਆਤਮ ਪਰਗਾਸ,
0: ਤਿਤ ਘਰ ਜਾਏ ਬਸੈ ਅਬਿਨਾਸੀ,
1: ਪਾਉ ਨਾਨਕ ਕਾ ਤੀਜੰਭਾਸੀ,
0: ਤਤ ਵਿਚਾਰ ਕਹੈ ਜਨ ਸਾ

0: ਹਰ ਹਰ ਸਿਮਰ ਪ੍ਰਾਣ ਆਧਾਰ
1: ਓ ਪਾਵਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਵੰਚਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰਾ ਧਨਾ
0: ਤੂੰ ਕਿਆ ਲਪਟਾਵੇ ਮੂਰਖ ਮਨਾ
1: ਸੋ ਤਮੀਤ ਕੁਟੰਬ ਅਰ ਬਨਤਾ
0: ਇੰਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਬਿਸਥਾਰ
0: ਇੰਤੇ ਕਹੋ ਕਵਨ ਜੁਟਗਾਰ
1: ਅਸ ਹਸਤੀ ਰਥ ਅਸ ਵਾਰੀ
0: ਝੂਠਾ ਡੰਬ ਝੂਠ ਬਾਜ਼ਾਰੀ
1: ਜਨ ਦੀਏ ਤਿਸ ਬੁਝੇ ਨਾ ਬੇਗਨ।

0: ਨਾਨਕ ਸਿਮਰਿ ਸਰਨ ਪੁਰਖ ਭਗਵਾਨ
1: ਸਰਬ ਕੰਠ ਮੁਕਤ ਮੋਖ ਪਾਏ
2: ਏਕ ਨਿਮਖ ਹਰ ਕੇ ਗੁਣ ਗਾਏ
1: ਰਾਜ ਭੋਗ ਵਡਿਆਈ
2: ਹਰ ਕੇ ਨਾਮ ਕੀ ਕਥਾ ਮਨ ਭਾਈ
1: ਮੋਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਸੋ ਕਰਨੀ ਸੋ

0: ਰਿਸ਼ਤੇਤਾ
1: ਪਾਪ ਕੋ ਨ ਤਬ ਕਹਤੇ ਹੋਤਾ
0: ਜਬ ਤਾਰੀ ਆਪਨ ਸੁਨ ਸਮਾਦ
1: ਤਬ ਬੈਰ ਵਿਰੋਧ ਕਿਸ ਸੰਗ ਕਮਾਤ
0: ਜਬ ਇਸ ਕਾ ਵਰਨ ਜਿਹਨ ਨ ਜਾਪਤ
1: ਤਬ ਹਰਖ ਸੋਭ ਕਹੋ ਕਿਸ ਹੈ ਬਿਆਪਤ
0: ਜਬ ਆਪਨ ਆਪ ਆਪ ਪਾਰ ਬ੍ਰਹਮ
1: ਤਬ ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਗੇਲ ਆਪ ਵਰਤੀਜਾ
1: ਨਾਨਕ ਕਰਨੈ ਹਾਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਤਨੀ
1: ਤਬ ਬੰਦ ਮੁਕਤ ਕਹੋ ਕਿਸ ਕਉ ਗਨੀ
0: ਜਬ ਇਕ ਹੈ ਹਰ ਅਗਮ ਅਪਾਰ
1: ਤਬ ਨਰਕ ਸੁਰਗ ਕਹੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
1: ਤਬ ਸੇਵ ਸਕਤ ਕਹੋ ਕਿ ਤਠਾਏ
0: ਜਬ ਆਪ ਹੈ ਆਪ ਆਪਣੀ ਜੋਤ ਤਰੈ
1: ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲ ਤੂ ਆਪ ਕਰਨੈ ਹਾਰ
1: ਨਾਨਕ ਠਾਕੁਰ ਅਗਮ ਅਪਾਰ
0: ਅਵਿਨਾਸੀ ਸੁਖ ਆਪਨ ਆਸਨ
1: ਤਹ ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਵੇਕਾ
1: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਦੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
1: ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਵਾਨ
1: ਤਹ ਕੌਣ ਕੌ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼
1: ਤਹ ਸ਼ਲ ਸ਼ਿਦਰ ਲਗਤ ਕਹੋ ਕੀਸ
0: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
1: ਤਹ ਕਿਸ ਹੈ ਭੂਖ ਕਵਨ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ

0: ਤੋਹਾ ਕਿਸੈ ਬਿਆਪਤ ਮਾਇਆ,
1: ਆਪਸ ਕਉ ਆਪਹਿ ਆਦੇਸ਼,
0: ਤਿਹੁ ਗੁਣ ਕਾ ਨਾਹੀ ਪਰਵੇਸ਼,
1: ਜਹਿ ਕਹਿ ਏਕ ਏਕ ਭਗਵੰਤ,
0: ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ,
1: ਜਹਿ ਆਪਨੁ ਆਪ ਆਪ ਪਤਿਆਰ,
0: ਤਹਿ ਕੌਣ ਕਥੈ ਕੌਣ

0: ਜੀਅਨ ਬਹੁ ਭਾਂਤ
1: ਜੋ ਜੋ ਰਚਿਓ ਸੁਤ ਸੇ ਤੇ ਆਤ
0: ਜਿਸ ਪਾਵੈ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਤਨ ਹਰ ਨਾਨਕ ਇਕ ਜਾਣਿਆ
0: ਜਨ ਲਾਗਾ ਹਰ ਇਕ ਨਾਏ
2: ਇਸਕੀ ਆਸ ਨ ਵਿਰਤੀ ਜਾਏ
0: ਸੇਵਕ ਕਉ ਸੇਵਾ ਬਨ ਆਈ
2: ਹੁਕਮ ਬੂਝ ਪਰ

0: ਧਿਆਏ।
1: ਨਿਰਭਉ ਜਪੈ ਸਗਲ ਭਉ ਮਿਟੈ,
0: ਕਿਰਪਾ ਤੇ ਪ੍ਰਾਣੀ ਛੁਟੈ।
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ।
1: ਚਿੰਤਾ ਜਾਏ ਮਿਟੈ ਅਹੰਕਾਰ,
0: ਜਨ ਕੋ ਕੋਇ ਨ ਪਹੁੰਚਣਹਾਰ।
1: ਸਿਰ ਉਪਰ ਠਾਡਾ ਗੁਰਸੂ

0: ਸਾਰ
1: ਆਪ ਤਰੈ ਲੋਕਹ ਨਿਸਤਾਰ
0: ਸਬਲ ਜੀਵਨ ਸਬਲਤਾ ਕਾ ਸੰਗ
1: ਜਾ ਕੈ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਦ ਬਾਜੈ
1: ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਾਂ ਦੇ ਮਾਤੇ
1: ਨਾਨਕ ਉਦਰੇ ਤਿਨ

0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਯੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਭ ਕੈ ਮਦ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਵੇਤਾ
0: ਸਮ ਦਰਸੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਣੇ
0: ਗੁਰੂ ਨਾਨਕ ਨਾਮ ਬਚਨ ਮਨ

0: ਗੁਰਮੁਖ ਬੇਦੰ ਗੁਰਮੁਖ ਰਿਹਾ ਸਮਾਈ
1: ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
1: ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
0: ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਹੀ ਕਰੀ
1: ਜੇਤੀ ਸਿਰਠ ਬਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ
0: ਮਤ ਵਿੱਚ ਰਤਨ ਜਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ

0: ਯੋਤਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਧਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੁਖ ਭਖ ਸਾਰ ਅਸੰਖ ਮੋਣ ਲਿਵ ਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਯੋਤਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਭਖ ਥਾਏ ਅਸੰਖ ਨਿੰਦਕ ਸਿਰ ਕਰ ਹੈ ਭਾਰ
1: ਨਾਨਕ ਨੀਚ ਗਏ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਯੋਤਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
0: ਅਸੰਖ ਹੈ ਸਿਰ ਭਾਰ ਹੋਏ।

0: ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਉ
1: ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ
0: ਸਵਾਸਥ ਆਦਿ ਬਾਣੀ।

0: ਭਗਤ ਵਸੇ ਕੇਲੋ ਕਰੇ ਅਨੰਤ ਸੱਚਾ ਮਨ ਸੋਏ
1: ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
0: ਤਥੇ ਖੰਡ ਮੁੰਡ ਵਰ ਭੰਡ ਜੇ ਕੋ ਕਥੇ ਤਾਂ

0: ਸਵਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜਕ ਜਾਨ ਕੇ ਸੁੰਦਰ ਹੀ ਸਤ ਹੀ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਕੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ

0: ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸਭ ਗਾਵਣ ਆਇਆ
1: ਕਹ
0: ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
1: ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਨਾ ਰਹੋ ਤੂੰ

0: ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ
1: ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ
2: ਸੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ
1: ਨਾਨਕ ਤਹਿ ਸੁਖੋ ਅਤਿਤ ਕਰ ਅਨਹਦ।

0: ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
1: ਇੱਕ ਪਰਮ ਭੂਲੇ ਫਿਰੇ ਜਾ ਦਿਸ ਇੱਕ ਨਾਮ ਲਾਜ ਸਵਾਰਿਆ।
0: ਗੁਰਪ੍ਰਸਾਦੀ ਮਨ ਭਿਆ ਨਿਰਮਲ ਜਨਾ ਪਾਣਾ ਪਾਵੇ।
1: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।
0: ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ।
1: ਕਰਹਿ ਕਹਾਣੀ ਅਕਥ ਕੇ ਵੀ ਇੱਕ ਦੁਆਰਾ ਪਾਈਏ।
0: ਮਨ ਧਨ ਸਭ ਸੌ

0: ਨਾ ਪਾਕਨ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨੇ ਭਰਮ ਬੁਲਾਇਆ
0: ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਕੌਲੀ
1: ਕੁਰਬਾਨ ਕੀਤਾ ਤਿਸੈ ਮਿਟੋ ਜਿਨ ਮੋਹ ਮਿਠਾ ਲਾਇਆ
0: ਕਹ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਇਹੋ ਕਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਥ ਤੇਰਾ ਚੱਲੇ ਨਾਹੀ ਕਿਸ ਨਾਲ ਕਿਉਂ ਜਿਤ ਲਾਈਐ
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪਛਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤ ਨਾ ਪਾਇਆ ਕਿਨੇ ਤੇਰਾ ਆਪਣਾ

0: ਸੁਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨਜਨੀ ਕਟਿਆ ਭਲੇ ਸੇ ਬਣਜਾਰੇ
0: ਨਾਨਕ ਜਨ ਮਨ ਨਿਰਮਲ ਸਦਾ ਰਹੇ ਕਰਨਾਲੇ
1: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਨ ਹਿਰਦੇ ਧਿਆਏ ਅੰਤਰ ਆ

0: ਸਮਾਉ
1: ਸਭ ਸਦੀ ਮਨ ਮਿਲਿਆ ਸੱਚੇ ਲਾਇਆ ਭਾਉ
0: ਆਪੇ ਹੀਰਾ ਰਤਨ ਆਪੇ ਜਿਸਨ ਦੇ ਬੁਝਾਏ
1: ਕਹ ਨਾਨਕ ਸਭ ਰਤਨ ਹੈ ਹੀਰਾ ਜਿਤ ਜੜਾਉ
0: ਸ਼ਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ
0: ਥੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋ

0: ਆਪੇਲਾ ਗੁਰਮਤ ਸਦਾ
1: ਸੰਭਾਲੀ
0: ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭਿਕੋ ਜਹੀ ਕਰਤੈ ਗੇਲ
0: ਪਾਣਾ ਤਾ ਜਮਿਆ ਪਰਵਾਰ ਭਲਾ ਪਾਇਆ
1: ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਬਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਉਪਜੈ ਭਾਵ ਦੂਜਾ ਲਾਇਆ
1: ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਨਿਵ ਲਾਗੀ ਦਿਨ ਵਿੱਚ ਮਾਇਆ ਪਾਇਆ
0: ਔਰ ਆਪ ਅਮੁੱਲ ਕਾ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਰੋਗ ਵਿਲਾਏ
0: ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ
0: ਔਰ ਆਪ ਅਮੁੱਲ ਕਾ

0: ਹਰ ਹਰ ਨਿਤ ਜਪਿਓ ਜਿਹੋ ਲਾਹਾ ਕੱਟਿਓ ਦਿਹਾੜੀ
1: ਇਹੋ ਧਨ ਜਿਨਾ ਮਿਲਿਆ ਜਿਨ ਹਰਿਆ ਤੇ ਪਾਣਾ
0: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
1: ਏ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
0: ਪਿਆਸ ਨਾ ਜਾਏ ਹੋਰ ਕਿਤ ਵਿੱਚ ਰਸ ਪੱਲੇ ਨਾ ਪਾਏ
1: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ
0: ਇਹੋ ਹਰ ਰਸ ਕਰਮੀ ਪਾਈਏ ਸਦ

0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ
1: ਕਹ
0: ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ
1: ਮੰਦਰ ਬਣਿਆ
0: ਪਰ ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ
1: ਮਨ
0: ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ
1: ਭੋਗੋ
0: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਾ ਤੁਟ ਕਰਮ ਕਮਾਇਆ।

0: ਜਪਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
1: ਗੁਰਦੁਆਰੇ ਲਾਏ ਭਾਵਨੀ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਵ ਨਵ ਨੇ ਤਿਸਦਾ ਅੰਤ ਨ ਜਾਈ ਪਾਇਆ
1: ਕਹਿ ਨਾਨਕ ਹਰ ਪਿਆਰੇ ਜੀਉ ਭਗਵਾਨ ਦਰ ਰਖ ਕੇ ਵਾਜਾ ਭਗਵਨ ਮਜਾਇਆ
0: ਸੱਚਾ ਸੋਹਿਲਾ ਸੱਚੇ ਘਰ ਕਾਵਹੁ
2: ਕਾਵਹੁ ਤਾ ਸੋਹਿਲਾ ਘਰ ਸੱਚੇ
1: ਜਿਥੇ ਸਦਾ ਸੱਚ ਧਿਆਵਹਿ
0: ਸੱਚੋ ਧਿਆਵਹਿ ਜਾਂ ਤਦ ਭਾਵਹਿ ਗੁਰਮੁਖ ਜਿਨਾ ਬਜਾਵੇ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਸਹਿਤ ਸੰਗਤੀ ਰੂਪ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਨਿਤਾ ਪ੍ਰਤੀ ਪਿਆਰ ਸਹਿਤ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੇ ਪਾਵਨ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ, ਅਰਦਾਸ ਵਿੱਚ ਸ਼ਾਮਿਲ ਹੋਏ, ਉਪਰੰਤ ਦਰਗਾਹੀ ਇਲਾਹੀ ਸ੍ਰੀ ਮੁਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਬੇਨਤੀ ਹੈ ਕਿ ਕੱਲ੍ਹ 17 ਤਰੀਕ ਭਾਦੋ ਮਹੀਨੇ ਦੀ ਸੰਗਰਾਂਦ ਹੈ, ਸੋ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਦਰਬਾਰ ਸਜਣੇ ਹਨ।

0: ਦੂਜਾ
1: ਜਿਨਕ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਓ ਸਿੱਖ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਬਣਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆ ਆਖਣਾ ਜਾਪੇ ਜੇ ਕਿਸੇ ਸਿਆਣੇ ਰਾਸ ਨਾਨਕ ਗੁਰਮੁਖ ਜਾਣ

ਮਯੂਰ ਛਲੀ ਚੰਦਰਾਵਲ ਕਾਂਡ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਥਰ ਬਣ ਹੂਆ ਨਾਮ ਖੁਦਾਈ ਲਹ ਪਾਇਆ ਨੀਲ

ਸੰਧਿਆਬਾਦੰ ਸਿਲ ਪੂਜਿਤ ਬਗਲ ਸਮਾਧੰ ਝੂਠ ਵਿਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰਗ ਦੇ ਧੋਤੀ ਬਸਰਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਫੋ ਕਟਨਿਸ ਜੋ ਕਰਮੰ।

ਆਏ ਧੋਤੇ ਟਿੱਕਾ ਤੈ ਜਪ ਮਾਲੀ ਤਾਂ ਮਲ ਛਾਂ ਖਾਏ ਅੰਤਰ ਪੂਜਾ ਪੜ੍ਹ ਕਤੇ ਬਾਂ ਸੰਜਮ ਤੁਰਕਾਂ ਪਾਏ।

ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਗੋਰੀ ਪਾਸ਼ੀ ਦਸਵੀਂ ਪ੍ਰਥਮ ਭਗਵਤੀ ਸਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਕਟ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਰਸ਼ਾ ਤਹਿ ਧਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚੜਾਈ ਦੇ ਵਾਹੀ ਦੇਹ ਕੇ ਨਿੱਢ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਤਾਂ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖਣੀਆਂ ਤੇ ਚੜੇ ਆੜੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਅੰਦਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਜਿਤ ਆਵਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਚਰਿਆਏ ਦੇਖ ਦੇਖ ਕੀ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਰਿਵਾਜ ਪੰਥ ਸਦਾ ਸਹਾਇਤਾ

ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਦਾ, ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਦਰਸ਼ਨ ਦਾਰ ਸੇਵਾ ਸਮਾਜ ਦਾ, ਆਪਣੀ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਤਾਰ ਜੀ, ਦੋਹੇ ਕਰ ਜੋੜ ਕਰੋ ਅਰਦਾਸ, ਤੁਤ ਭਾਵੇ ਤਾਣੇ ਰਾਤ। ਹੇ ਗਰੀਬ ਨਿਵਾਸ ਜੀ, ਆਪਦੇ ਚਰਨ ਕਮਲਾਂ ਅਰਦਾਸ ਸਿੰਘ ਤਾਰ ਜੀ, ਆਪਣੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋਏ, ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਕ ਦਾ ਜੀ, ਬੇਅੰਤ ਬਾਣੀਆਂ ਦੇ ਪਾਠ ਨੇ। ਇਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਦੇ ਆਸਾ ਕੀ ਵਾਰ ਦੇ ਕੀਰਤਨ ਕੀਤੇ ਨੇ, ਛੇ ਪੌੜੀਆਂ ਨਾਨਕ ਸਾਹਿਬ ਦੇ ਕੀਰਤਨ ਦੇ ਤਾਰ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਆਣੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿੱਚ ਆਣੀ ਬਲ ਬੁੱਧੀ ਬਖਸ਼ਿਸ਼ ਕਰੋ। ਕੀ ਅਨੁਵਾਦ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਮ ਸ਼ਾਹ ਦੇ ਗਿਆ ਤਿਆਰ ਕਰਕੇ ਹੱਥ ਦਿੱਤਾ, ਆਪ ਜੀ ਭੋਗ ਲਾਓ, ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ, ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਕੀ ਮਹਾਰਾਜ ਆਪ ਦੀ ਕਿਰਪਾ ਜੀ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਲੰਗਰਾਂ ਦੀ ਸੁੱਟ ਸਵਾਰੀਆਂ ਪ੍ਰਬੰਧ ਕਰ ਦਿੱਤਾ, ਕਿਰਪਾ ਕਰੋ, ਆਪ ਚਰਨ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਚੀ ਕਰਾਂ ਬਖਸ਼ੋ, ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ। ਗਰੀਬ ਨਿਵਾਸ ਕਿਰਪਾ ਕਰੋ, ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ, ਸੰਗਤਾਂ ਦਾ ਦਰ ਤੇ ਸਿਰ ਫਿਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਦ ਬਖਸ਼ੀ ਜੀ ਆਪ ਦਰ ਕਰ ਸਰਦਾਰ ਭਾਈ ਜਸਵਿੰਦਰ ਸਿੰਘ ਕਿੱਦਾਂ ਪਰਿਵਾਰ ਦੀ ਚੜ੍ਹ ਕਰਾ ਵਾਸਤੇ ਬੇਅੰਤ ਮਾਇਲਾ ਘਰ ਦਾਰ ਪ੍ਰਵਾਨ ਕਰੋ, ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰੋ, ਭੇਟਾ ਪ੍ਰਵਾਨ ਕਰੋ, ਬਖਸ਼ਿਸ਼ ਕਰਦੇ ਸੇਵਕਾਂ ਦੀਆਂ ਸ਼ੁਭਕਾਮਨਾ ਵਰਤਨ ਮਦਦ ਪੂਰੀਆਂ ਕਰੋ, ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖਾਂ ਦੀ ਚੜ੍ਹ ਕਰਨ ਕਿਰਪਾਲਤਾ ਕਰੋ ਜੀ, ਚਾਚੀ ਕਾਲ ਕਰਨ ਦੀ ਕਿਰਪਾਲਤਾ ਕਰੋ, ਬਖਸ਼ਿਸ਼ ਕਰੋ, ਸੇਵਕਾਂ ਦੀ ਸ਼ੁਭਕਾਮਨਾ ਪੂਰੀ ਕਰੋ, ਦਾਸ ਮੇਰੀ ਚਰਨ ਪ੍ਰਵਾਨ ਕਰੋ ਜੀ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ, ਸੇਵਕਾਂ ਨੂੰ ਖਾਸ ਸੰਬੰਧ ਨੂੰ ਏਕਤਾ ਵਿਭਾਗ ਪਿਆਰ ਦੀ ਬਖਸ਼ਿਸ਼ ਕਰਦੇ, ਸੱਤ ਸੱਤ ਸੰਤੋਖ ਦੀ ਦਾਲ ਬਖਸ਼ੋ, ਚਾਨਾ ਨਾ ਜੋੜੋ, ਗੁਰਬਾਣੀ ਦਾ ਪਿਆਰ ਬਖਸ਼ੋ, ਸਾਰ ਮਾਂ ਮੇਰ ਕਰੋ, ਹਰ ਮੈਦਾਨ ਜਵਾਨ ਫਤਿਹ ਬਖਸ਼ਾ ਦੀ ਬਾਰਤਾ ਕਰੋ ਜੀ। ਗੁਰੂ ਗ੍ਰੀਬ ਨਿਵਾਸ ਦੂਰ ਦਰਾਜ ਕਰਨ ਬੈਠੀਆਂ ਲਾਈ ਬੱਚਾ ਜੀ ਨੂੰ ਸਹਿਣ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਤਾਰਾ ਆਪਣੇ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ੇ, ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੀਆਂ, ਸ਼ੁਕਰੀਆ ਅਦਾ ਕਰਦੀਆਂ, ਬੇਅੰਤ ਮਾਇਆ ਆਉਣ ਲਈ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਬੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ, ਬਖਸ਼ ਕਰ ਸਭ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵਾਧ ਹੋ ਦਿੱਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਰਾਧਾਂ ਪੂਰੀਆਂ ਕਰੋ ਜੀ। ਤਾਰ ਮਿਹਰਾਂ ਦੇ ਘਰੇ ਆਓ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਬਿਹਤਰ ਰੁਕਣਾ ਵੀ ਬਖਸ਼ੇ ਕਰਕੇ ਬ੍ਰਹਮ ਅੱਜ ਆਸਵਾਦ ਦੇ ਹਫਤਾ ਵਾਲੀ ਕਥਾ ਦੀ ਦਵਾਈ ਹਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ੇ ਬਣਾ ਦਿੱਤਾ, ਸ਼ੁੱਧ ਤੇ ਪੁੱਤਰ ਸੇਵਾ ਲੈਣ ਦੀ ਕਿਰਪਾਲਤਾ ਕਰਨੀ, ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਝਾ ਗੋਰ ਸ਼ਬਦ ਮੈਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖਾਰ ਹੋਏ ਤਾਂ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡ

ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੇਤਾ ਸਮੁੰਦ ਸਾਗਰ ਨੀਰ ਭਰਿਆ ਚੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਕੀਰਤਨ ਤੇ ਕਥਾ ਸਰਵਣ ਕਰਕੇ ਜੀਵਨ ਦੇ ਰੁਝੇਵੇਂ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਆਓ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ ਤੇ ਗੁਰੂ ਕਿਰਪਾ ਕਰੇ ਸਾਨੂੰ ਉਸ ਤੇ ਚੱਲਣ ਦੀ ਸਮਰੱਥ ਬਖਸ਼ੇ। ਉਸ ਦੇ ਵਿੱਚ ਬਹੁਤ ਕੁਛ ਦੱਸਿਆ ਹੈ ਜਿਸ ਦੇ ਬਾਰੇ ਮੈਂ ਸਮਾਂ ਨਹੀਂ ਲਾਉਣਾ। ਮੈਂ ਬੇਨਤੀ ਕਰਾਂਗਾ ਜਦੋਂ ਕਥਾ ਹੋਏਗੀ ਉਸ ਵਿੱਚ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹੋਣੀ ਆਪ ਜੀ ਨੂੰ ਸਾਰੀ ਕਥਾ ਦੇ ਵਿੱਚ ਦੱਸ ਦੇਣਗੇ। ਭਾਵ ਇਹ ਹੈ ਕਿ ਬਹੁਤ ਆਪਾਂ ਗੁਰੂ ਨਾਲ ਜੁੜਨਾ ਅਤੇ ਗੁਰੂ ਨਾਲ ਜੁੜ ਕੇ ਹੀ ਸਾਰਾ ਕੁਛ ਖੁਸ਼ੀਆਂ ਅਤੇ ਸੁੱਖ ਪ੍ਰਾਪਤ ਹੋਣੇ ਨੇ। ਇਸ ਸੰਬੰਧ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਬਾਣੀ ਉਚਾਰਨ ਕੀਤੀ ਜਪਜੀ ਸਾਹਿਬ ਅਤੇ ਜਪਜੀ ਸਾਹਿਬ ਕੀਤਾ ਸ਼ੁਰੂ ਮੂਲ ਮੰਤਰ ਤੋਂ ਇੱਕ ਓਂਕਾਰ। ਹਰ ਸਿੱਖ ਨੂੰ ਜ਼ਬਾਨੀ ਜਪਜੀ ਸਾਹਿਬ ਆਉਣਾ ਚਾਹੀਦਾ। ਗੁਰੂ ਨਾਨਕ ਨਾਮ ਲੇਵਾ ਵਾਲੇ ਨੂੰ ਸਭ ਨੂੰ ਮਾਈ ਭਾਈ ਬਜ਼ੁਰਗ ਬੱਚਿਆਂ ਨੂੰ ਵੀ ਇਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਇਹ ਸਾਰੀ ਗੁਰਬਾਣੀ ਦਾ ਦੀ ਕੁੰਜੀ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ। ਅਤੇ ਫਿਰ ਇਸ ਦੇ ਵਿੱਚ ਬਹੁਤ ਕੁਛ ਹੈ ਸਿੱਖਣ ਨੂੰ। ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਵਾਸਤੇ ਆਪਾਂ ਉਪਰਾਲਾ ਕਰ ਸਕਦੇ ਹਾਂ ਤਾਂ ਕਿ ਉਹ ਸਿੱਖ ਲੈਣ, ਪਰ ਜ਼ਰੂਰੀ ਹੈ ਕਿ ਉਹ ਵੀ ਫਿਰ ਇਸ ਪਾਸੇ ਧਿਆਨ ਦੇਣ, ਆਪਣੀ ਸੋਚ ਵਿੱਚ ਲਿਆਉਣ। ਮਨੋਵਿਗਿਆਨੀ ਕਹਿੰਦੇ ਨੇ ਜਦੋਂ ਕੋਈ ਕੰਮ ਕਰਨਾ ਹੁੰਦਾ ਤਾਂ ਉਹ ਸੋਚ ਵਿੱਚ ਪਹਿਲਾਂ ਆ ਜਾਵੇ ਤਾਂ ਫਿਰ ਹੋ ਜਾਂਦਾ, ਜੇ ਨਾ ਆਇਆ ਫਿਰ ਨਹੀਂ ਹੋਣਾ ਜੀ ਕਦੇ ਵੀ, ਫਿਰ ਤਾਂ ਕਦੇ ਵੀ ਨਹੀਂ ਹੋਣਾ। ਸੋ ਥਿੰਕਿੰਗ ਕਮਸ ਫਸਟ ਦੈਨ ਐਕਸ਼ਨ। ਅਸੀਂ ਮੈਂ ਆਪ ਵੀ ਪੜ੍ਹੀ ਸਾਈਕੋਲੋਜੀ ਮਨੋਵਿਗਿਆਨ, ਕਿਉਂਕਿ ਪੜ੍ਹਨੀ ਪੈਂਦੀ ਜਦੋਂ ਤੁਸੀਂ ਟੀਚ ਕਰਨਾ ਹੁੰਦਾ ਅਤੇ ਸਬਜੈਕਟ ਹੈ ਇੱਕ ਵੱਖਰਾ ਆਫਟਰ ਗ੍ਰੈਜੂਏਸ਼ਨ। ਸੋ ਇਸ ਕਰਕੇ ਕਦੇ ਕਦੇ ਗੁਰੂ ਬਖਸ਼ ਕਰਦਾ, ਮੈਂ ਉਹਨੂੰ ਵਰਤ ਲੈਂਦਾ ਉਸਦੀ ਬਖਸ਼ ਦੁਆਰਾ। ਸੋ ਅੱਜ ਵੀ ਉਸਦੀ ਬਖਸ਼ ਹੋਈ ਅਤੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਕਿ ਸਭ ਨੇ ਜਪਜੀ ਸਾਹਿਬ ਸਿੱਖਣ ਦੀ ਕਿਰਪਾ ਕਰਨੀ। ਅਸੀਂ ਸਿਖਾਉਣ ਲਈ ਤਿਆਰ ਹਾਂ ਬੜੀ ਛੇਤੀ। ਆਪ ਜੀ ਨੂੰ ਸੋਚਣਾ ਇਸ ਦੇ ਬਾਰੇ ਮੈਂ ਠਹਿਰ ਕੇ ਦੇਵਾਂਗਾ। ਕੱਲ੍ਹ ਸਾਡੀ ਮੀਟਿੰਗ ਹੋ ਰਹੀ ਸ਼ਾਮ ਨੂੰ, ਪਰ ਆਪ ਸੋਚ ਜਿਹੜੇ ਘਰ ਹੀ ਬੈਠੇ ਵੀ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਆਪ ਜੀ ਕੋਸ਼ਿਸ਼ ਕਰੋ ਕਿ ਜਪਜੀ ਸਾਹਿਬ ਸਿੱਖ ਲਓ ਅਤੇ ਰੋਜ਼ ਪਾਠ ਕਰਨਾ ਇੱਕ ਘੱਟੋ ਘੱਟ। ਸੂਚਨਾਵਾਂ ਹੁਣ ਜੀ ਅੱਜ ਦੇ ਬਾਰੇ। ਅੱਜ ਸੈਨਾ ਦੇ ਗੁਰੂ ਘਰ ਵਿਖੇ, ਭਾਵ ਸਾਡੇ ਗੁਰੂ ਘਰ ਵਿਖੇ ਹੋ ਰਿਹਾ ਜੀ ਹੈਲਥ ਫੇਅਰ। ਹੈਲਥ ਫੇਅਰ ਫਰੀ ਆ ਜੀ ਸਾਰਿਆਂ ਲਈ ਆ, ਛੋਟਿਆਂ ਵੱਡਿਆਂ ਲਈ ਸਭ ਲਈ। ਅਤੇ ਫਿਰ ਜੇ ਹੁਣ ਮੈਂ ਉੱਥੇ ਨਾ ਆ ਕੇ ਜਾ ਕੇ ਲਾਈਨ 'ਚ ਲੱਗਾ ਤਾਂ ਮੈਂ ਤਾਂ ਨਹੀਂ ਲੈ ਸਕਦਾ ਕੋਈ ਲਾਭ। ਉਸ ਤੋਂ ਮੈਂ ਜਾਣ ਕੇ ਕਹਿੰਦਾ ਇਹ ਮੈਂ ਲਾਈਨ 'ਚ ਲੱਗਾਂਗਾ ਜ਼ਰੂਰ, ਮੈਂ ਵੀ ਭਾਵੇਂ ਮੈਨੂੰ ਨਹੀਂ ਵੀ ਲੋੜ ਪਰ ਫਿਰ ਵੀ ਮੈਂ ਲੱਗਾਂਗਾ ਕਿਉਂਕਿ ਹੈਲਥ ਫੇਅਰ ਸਾਡੇ ਸਾਰਿਆਂ ਲਈ ਆ ਉਹ। ਇਸ ਕਰਕੇ ਉਸ ਤੋਂ ਲਾਭ ਉਠਾਉਣ ਦੀ ਕਿਰਪਾ ਕਰਨੀ ਸਭ ਨੇ। ਸਮਾਂ ਨੋਟ ਕਰ ਲਓ, 10 ਵਜੇ ਤੋਂ ਲੈ ਕੇ 2 ਵਜੇ ਤੱਕ ਹੈਗਾ ਜੀ। 2 ਤੋਂ ਬਾਅਦ ਆਏ ਆਪ ਜੀ ਤਾਂ ਫਿਰ ਹੱਥ ਜੋੜ ਦਿਆਂਗੇ ਅਸੀਂ ਕਿ ਸੌਰੀ ਜੀ ਹੁਣ ਯੂ ਆਰ ਲੇਟ। ਸੋ ਕੋਸ਼ਿਸ਼ ਕਰੋ ਇਸ ਸਮੇਂ ਦੇ ਵਿੱਚ ਆ ਕੇ ਉਸ ਤੋਂ ਲਾਭ ਉਠਾਓ। ਸੰਗਤਾਂ ਨੂੰ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਜੋ 2 ਮੰਜ਼ਲੀਆਂ ਬਿਲਡਿੰਗ ਬਣ ਰਹੀਆਂ, 2-story ਬਿਲਡਿੰਗ ਨੌਰਥ ਅਤੇ ਸਾਊਥ ਦੇ ਸੰਬੰਧ ਕੱਢਣ ਲਈ ਕਰਨੀ ਕਿਰਪਾ। ਥੋੜ੍ਹੇ ਆਪਾਂ ਸੁਸਤ ਹੋ ਗਏ ਹਾਂ, ਚੁਸਤੀ ਦੀ ਲੋੜ ਹੈਗੀ ਆ, ਹੋਰ ਦੇ ਸੰਬੰਧ ਕੱਢਣ ਦੀ ਕਿਰਪਾ ਕਰੋ ਜੀ। ਸੇ ਨਾਲ ਆਪਾਂ ਅਗਲੀ ਬੇਨਤੀ ਸਹਿਜ ਪਾਠ ਵੀ ਰੱਖ ਲਓ ਜੇ ਨਹੀਂ ਰੱਖੇ ਹਾਲੇ, ਅਤੇ ਗੁਰੂ ਦੀ ਹੋਰ ਅਰਦਾਸ ਕਰੋ। ਇਹ ਜੀਵਨ ਜਿਹੜਾ ਹੈ ਆਪਣਾ ਬੜਾ ਛੋਟਾ, ਲਾਈਫ ਇਜ਼ ਵੈਰੀ ਸ਼ੋਰਟ। ਪਤਾ ਨਹੀਂ ਕਿਹੜੇ ਵੇਲੇ ਦਿਨ ਆਉਂਦਾ ਅਤੇ ਕਿਹੜੇ ਵੇਲੇ ਦਿਨ ਚਲਾ ਜਾਂਦਾ, ਅਤੇ ਇਸੇ ਤਰ੍ਹਾਂ ਫਿਰ ਮਹੀਨੇ, ਫਿਰ ਸਾਲ, ਤੇ ਫਿਰ ਉਮਰ ਮੁੱਕ ਗਈ। ਸੋ ਕਿਰਪਾ ਕਰੀਏ, ਗੁਰੂ ਪਾਸ ਬਖਸ਼ ਰਹੀਏ ਅਤੇ ਸਬਜੀ ਸਾਹਿਬ ਦੇ ਨਾ ਸੋਰੀ ਸੁਖਮਨੀ ਆਪਣੇ ਗੁਰਬਾਣੀ ਦੇ ਸਹਿਜ ਪਾਠ ਕਰਦੇ ਰਿਹਾ ਕਰੀਏ, ਗੁਰੂ ਦੀ ਬਖਸ਼ ਲੈ ਕੇ ਅਤੇ ਜਾਰੀ ਰੱਖੋ ਅਤੇ ਆਪਣੀ ਇਨਫੋਰਮੇਸ਼ਨ ਦੇ ਦਿਓ 408-712-4145 'ਤੇ, ਨਾਂ ਅਤੇ ਆਪਣਾ ਫੋਨ ਨੰਬਰ। ਸੰਗਰਾਂਦ ਆ ਰਹੇ ਜੀ ਕੱਲ੍ਹ ਨੂੰ ਸਵੇਰ ਸ਼ਾਮ, ਵਧੇਰੇ ਸਮੇਂ ਲਈ ਇਸ ਸੰਬੰਧ ਵਿੱਚ ਪ੍ਰੋਗਰਾਮ ਹੋਣਗੇ। ਆਪ ਜੀ ਨੇ ਜ਼ਰੂਰ ਆ ਕੇ ਨਤਮਸਤਕ ਹੋ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ। ਭਾਦੋਂ ਦੀ ਸੰਗਰਾਂਦ ਹੈ ਜੀ ਕੱਲ੍ਹ ਨੂੰ ਚੜ੍ਹਨੀ। ਸਿੱਖ ਹੈਰੀਟੇਜ ਨਾਈਟ 22 ਅਗਸਤ ਨੂੰ ਮਨਾਈ ਜਾ ਰਹੀ ਹੈ ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 ਸ਼ਾਮ ਨੂੰ। ਥੋੜ੍ਹੀਆਂ ਟਿਕਟਾਂ ਸ਼ਾਇਦ ਬਾਕੀ ਨੇ, ਅੱਜ ਟੇਬਲ ਲੱਗਣਾ ਨਿੱਜੇ ਸਾਹਿਬ ਹੋਣਾ ਨੇ ਅਤੇ ਜਸਵਿੰਦਰ ਸਿੰਘ ਨਿੱਜੇ ਜੀ ਨੇ ਟਿਕਟਾਂ ਲਿਆਂਦੀਆਂ ਹੁੰਦੀਆਂ, ਕਾਫੀ ਡਿਸਕਾਊਂਟ 'ਤੇ ਸਾਨੂੰ ਮਿਲੀਆਂ ਹੁੰਦੀਆਂ, ਉਹ ਲੈ ਲੈਣੀਆਂ। ਚੰਦ ਦਿਨ ਪਿਆਰੇ ਦਇਆ ਸਿੰਘ ਜੀ ਦਾ ਆ ਰਿਹਾ ਜੀ 27 ਨੂੰ, ਅਗਸਤ ਨੂੰ 30 ਨੂੰ ਸੰਪੂਰਨਤਾ ਦਿਵਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਇੱਕ ਹੋਰ ਵਿਸ਼ੇਸ਼ ਸੂਚਨਾ ਹੈਗੀ, ਕਾਲਜ ਪ੍ਰੈਪ ਕਲਾਸ ਇੱਥੇ ਸਾਡੇ ਗੁਰੂ ਘਰ ਵਿਖੇ ਚੱਲ ਰਹੀਆਂ ਨੇ, ਬੜਾ ਹੀ ਵਧੀਆ ਉਪਰਾਲਾ। ਆਪਸੂ ਸੰਗਤਾਂ ਦੇ ਨਾਲ ਜੋ ਸਹਿਯੋਗ ਨਾਲ ਅਤੇ ਕਮੇਟੀ ਦਾ ਵੱਡਾ ਉਪਰਾਲਾ ਇਹ, ਖਾਲਸਾ ਸਕੂਲ ਦਾ ਨਾਲ ਸੰਬੰਧ ਬਹੁਤ ਵੱਡਾ ਕਿ ਉਹ ਪ੍ਰੀ ਪ੍ਰੈਪ ਕਾਲਜ ਪ੍ਰੈਪ ਕਲਾਸਾਂ ਲਾਉਂਦੇ ਨੇ, ਜਿਸ ਵਿੱਚ ਸਾਇੰਸ, ਮੈਥ, ਇੰਗਲਿਸ਼ ਦੀਆਂ ਤਿਆਰੀਆਂ ਜ਼ਿਆਦਾ ਕਰਾਉਂਦੇ ਨੇ ਤਾਂ ਕਿ ਬੱਚੇ ਸਾਡੇ ਚੰਗੀ ਐਜੂਕੇਸ਼ਨ ਲੈ ਕੇ ਅਤੇ ਉਹ ਉਹਨਾਂ ਨੂੰ ਦਾਖਲਾ ਮਿਲ ਸਕੇ ਯੂਨੀਵਰਸਿਟੀਆਂ 'ਚ। ਉਹਨਾਂ ਦੇ ਗ੍ਰੇਡ ਪਹਿਲਾਂ ਚੰਗੇ ਆਉਣਗੇ ਤਾਂ ਦਾਖਲਾ ਮਿਲਣਾ, ਸੋ ਉਹ ਚੰਗੇ ਗ੍ਰੇਡ ਵਾਸਤੇ ਉਹ ਕਲਾਸਾਂ ਦਿੰਦੇ ਨੇ ਇੱਥੇ। ਸੋ ਉਸ ਵਿੱਚ ਬੱਚੇ ਬੱਚਿਆਂ ਨੂੰ ਦਾਖਲ ਕਰਾਓ। 3 ਸਤੰਬਰ ਤੋਂ ਕਲਾਸਾਂ ਸ਼ੁਰੂ ਨੇ ਉਹ ਇੱਥੇ ਖਾਲਸਾ ਸਕੂਲ ਵਾਲੇ ਪਾਸੇ। 7 ਨੂੰ ਲੇਬਰ ਡੇ ਹੈਗਾ ਜੀ ਸਤੰਬਰ ਨੂੰ, ਅਤੇ ਸਤੰਬਰ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਇੱਕ ਖੈਰ ਆ ਰਿਹਾ ਜੀ 11-12-13 ਨੂੰ ਕੱਤੀ ਰਾਗ ਦਰਬਾਰ, ਅਤੇ ਸਤੰਬਰ ਦੇ ਵਿੱਚ ਹੀ ਆ ਗਿਆ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 12 ਸਤੰਬਰ ਨੂੰ ਆ, ਉਸ ਦੇ ਵਿੱਚ ਹੀ, ਅਤੇ ਉਹਨੂੰ ਮਨਾਉਂਦੇ ਹੋਏ ਹੀ ਆਪਾਂ ਨੇ ਕੱਤੀ ਰਾਗ ਵੀ ਰੱਖੇ ਨੇ, 8ਵਾਂ ਸਾਡਾ ਉਹ ਕੱਤੀ ਰਾਗ ਦਰਬਾਰ ਹੈਗਾ। 13 ਤਰੀਕ ਨੂੰ ਵੀ ਬਹੁਤ ਇਤਿਹਾਸਿਕ ਦਿਨ ਹੈਗਾ ਗੁਰੂ ਤਗ ਦੀ ਦੇਵ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ। 14 ਸਤੰਬਰ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੀ। 18 ਸਤੰਬਰ ਨੂੰ ਹੈ ਵਿਆਹ ਦਾ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀ। ਅਤੇ ਬਾਕੀ ਸੂਚਨਾਵਾਂ ਮੈਂ ਜਿਹੜੀਆਂ ਹੈਗੀਆਂ ਹੁਣ ਉਹ, ਹਾਂ ਇੱਕ ਬੇਨਤੀ ਕਰਨੀ ਪੈਣੀ ਹੁਣ ਮੈਂ ਭਾਈ ਸਾਹਿਬ ਪਰਮਜੀਤ ਸਿੰਘ ਨੂੰ ਬੇਨਤੀ ਕਰਾਉਣ ਤਿਆਰ ਹੋਣੇ ਸ਼ੁਰੂ ਕਰ ਦੇਣ, ਮੈਂ ਆਹ ਸੋਚਦੀ ਆਖਰੀ ਦੇਣ ਲੱਗਾ ਜੀ। ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰਾਂ ਨੂੰ ਦੀ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੇ ਜਾਣਾ ਹੈ ਉਸ ਲਈ ਪ੍ਰਬੰਧ ਕੀਤਾ ਹੈ ਬੀਬੀ ਨਿੱਕੀ ਗਰੀਵਾਲ ਨੇ। ਹਰ ਸਾਲ ਉਹ 2-3 ਵਾਰੀ ਜਾਂਦੇ ਹੀ ਆ ਜਥੇ, ਸੋ ਇਸ ਵਾਰ ਵੀ ਉਹ ਜਥਾ ਜਾਣਾ ਹੈਗਾ 2 ਵਾਰੀ, 1 ਅਕਤੂਬਰ-10 ਹੈਗਾ ਉਹਨਾਂ ਦਾ ਟੂਰ ਦਾ ਸਮਾਂ ਜਾਂ ਦਰਸ਼ਨਾਂ ਦਾ ਸਮਾਂ, ਅਤੇ ਦੂਜੀ ਵਾਰੀ ਹੈਗਾ 9-16-25। ਅਤੇ ਆਪ ਜੀ ਨੇ ਫੋਨ ਕਰ ਲੈਣਾ ਉਸ ਨੂੰ 408-332-7059 'ਤੇ, 408-332-7759 'ਤੇ, ਤਾਂ ਕਿ ਆਪ ਵੀ ਆਪਣੀ ਟਿਕਟ ਬੁੱਕ ਕਰਾ ਲਓ, ਨਾਲ ਵੀਜ਼ਾ ਵੀ ਉਹ ਦਵਾ ਦੇਣਗੇ, ਸਾਰਾ ਕੁਝ ਕਰਾ ਦੇਣਗੇ, ਅਤੇ ਥੋੜ੍ਹੇ ਪੈਸਿਆਂ 'ਚ ਹੀ ਜਾਣਾ ਕਿਉਂਕਿ ਬਹੁਤਿਆਂ ਨੇ ਜਾਣਾ, ਥੋੜ੍ਹੇ ਪੈਸੇ ਲੱਗਣੇ ਨੇ ਬਹੁਤੇ ਨਹੀਂ, ਨਾਲ ਪ੍ਰਬੰਧ ਵੀ ਉਹਨੇ ਸਾਰਾ ਕਰ ਦੇਣਾ, ਬੜੀ ਸੌਖੀ ਗੱਲ ਹੈਗੀ ਹੈ ਜੀ। ਆਓ ਹੁਣ ਆਪਾਂ ਕਥਾ ਸਰਵਣ ਕਰੀਏ ਅੱਜ ਦੇ ਹੁਕਮਨਾਮੇ ਦੀ, ਠੀਕ 10 ਵਜੇ ਤੱਕ, 10 ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪਹੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਗੀ ਵਾਰ ਜੇ ਸੌ ਚੰਦਾ ਉਗਵਹਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਆਵਹੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵਾ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹੋ ਸੱਚੀ ਬਾਣੀ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮਹੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਯਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ ਪੇਖਿਓ ਲਾਲਨ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਪੇਖਿਓ ਲਾਲਨ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਜਿਸ ਮਨੁੱਖਾ ਜਨਮ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਹਿ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹਿ ਬਾਰ, ਜਿਉਂ ਬੰਨ ਫਲ ਪੰਕੇ ਭੋਏ ਗਿਰੇ, ਬਹੁਰ ਨ ਲਾਗੇ ਡਾਰ। ਜਿਸ ਮਨੁੱਖਾ ਜਨਮ ਬਾਰੇ ਸ਼ੇਖ ਫਰੀਦ ਸਾਹਿਬ ਜੀ ਨੇ ਬਚਨ ਕਹਿ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹ ਕਿਹੜੇ ਕੰਮ। ਜਿਸ ਮਨੁੱਖਾ ਜਨਮ ਬਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਰਹਿਣ ਗਵਾਈ ਸੋਇਕ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਐਸੇ ਅਮੌਲਿਕ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਤੁਸੀਂ ਰੋਜ਼ਾਨਾ ਨੇਮ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਸੰਪੂਰਨ ਅਸਾਕੀ ਵਾਰ ਦੇ ਸ਼ਬਦ ਕੀਰਤਨ ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਾਡੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬਹੁਤ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਟੋਡੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 716 ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਹੋ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ। ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਸਤਿਗੁਰਾਂ ਨੇ ਇੱਥੋਂ ਆਰੰਭ ਕੀਤੇ ਨੇ ਟੋਡੀ ਮਹੱਲਾ ਪੰਜਵਾਂ। 31 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ 31 ਰਾਗ ਨੇ। ਉਹਨਾਂ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਟੋਡੀ ਰਾਗ। ਅੱਜ ਟੋਡੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਇਸ ਪਾਵਨ ਸ਼ਬਦ ਨੂੰ ਉਚਾਰਨ ਕਰ ਰਹੇ ਨੇ ਘਰ ਪੰਜਵਾਂ। ਜਿੱਥੇ ਟੋਡੀ ਰਾਗ ਵਿੱਚ ਇਸ ਸ਼ਬਦ ਦਾ ਗਾਇਨ ਕਰਨਾ ਹੈ ਉੱਥੇ ਘਰ ਪੰਜਵੇਂ ਦੇ ਵਿੱਚ ਇਹਨੂੰ ਗਾਇਨ ਕਰਨਾ। ਦੋ ਪਦੇ, ਦੋ ਪਦਿਆਂ ਵਾਲਾ ਸ਼ਬਦ ਹੈ, ਛੋਟਾ ਸ਼ਬਦ ਹੈ। ਚਾਰ ਪਦਿਆਂ ਵਾਲਾ ਵੀ ਆਉਂਦਾ, ਅੱਠ ਪਦਿਆਂ ਵਾਲੇ ਵੀ ਆਉਂਦੇ ਨੇ, 32-32 ਪਦਿਆਂ ਵਾਲੇ ਵੀ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨੇ। ਛੋਟਾ ਮੂਲ ਮੰਤਰ ਸਤਿਗੁਰਾਂ ਨੇ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓਅੰਕਾਰ ਦੇ ਅਰਥ ਨੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਹਰੇਕ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ। ਸਤਿਗੁਰ ਪ੍ਰਸਾਦ ਮਹਾਰਾਜ ਕਹਿੰਦੇ ਨੇ ਸਿੱਖਾ, ਜੇ ਇੱਕ ਪਰਮਾਤਮਾ ਦੇ ਵਿੱਚ ਤੂੰ ਅਭੇਦ ਹੋਣਾ ਚਾਹੁੰਦਾ, ਉੱਥੋਂ ਤੱਕ ਪਹੁੰਚਣਾ ਚਾਹੁੰਦਾ ਹੈ, ਤੇ ਫਿਰ ਸਤਿਗੁਰੂ ਦੀ ਕਿਰਪਾ ਲੈ, ਸਤਿਗੁਰੂ ਦਾ ਪ੍ਰਸਾਦ ਲੈ। ਸਤਿਗੁਰੂ ਦੀ ਕਿਰਪਾ ਵਾਪਰੇਗੀ ਤੇ ਟੁੱਟਾ ਹੋਇਆ ਮਨੁੱਖ ਜਿਹੜਾ ਹੈ ਨਾ, ਉਹ ਵੀ ਪਰਮਾਤਮਾ ਵਿੱਚ ਸਦਾ ਵਾਸਤੇ ਅਭੇਦ ਹੋ ਜਾਏਗਾ। ਪਹਿਲੀ ਪੰਕਤੀ ਹੈ, ਐਸੋ ਗੁਣ ਮੇਰੋ ਪ੍ਰਭ ਜੀ ਕੀ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਉਸ ਪਰਮਾਤਮਾ ਨੇ, ਪ੍ਰਭੂ ਨੇ, ਵਾਹਿਗੁਰੂ ਨੇ ਮੇਰੇ ਤੇ ਆ ਬਹੁਤ ਵੱਡਾ ਪਰਉਪਕਾਰ ਕਰ ਦਿੱਤਾ। ਐਸੋ ਗੁਣ, ਗੁਣ ਦੇ ਅਰਥ ਵਿਦਵਾਨਾਂ ਨੇ ਇੱਥੇ ਪਰਉਪਕਾਰ ਕੀਤੇ ਨੇ। ਪਰਉਪਕਾਰ ਦੇ ਅਰਥ ਹੁੰਦੇ ਭਲਾ ਕਰਨਾ। ਜਿਹੜਾ ਗੁਣ ਸ਼ਬਦ ਹੈ ਨਾ, ਉਹ ਕਈ ਵਾਰੀ ਆਪਾਂ ਉਹ ਵੀ ਕਹਿ ਦਿੰਦੇ ਵੀ ਇਸ ਬੰਦੇ ਵਿੱਚ ਬੜੇ ਗੁਣ ਨੇ, ਇਹ ਬੰਦਾ ਡਾਕਟਰ ਹੈ, ਇੰਜੀਨੀਅਰ ਹੈ, ਬੜੀਆਂ ਸੋਹਣੀਆਂ ਬਿਲਡਿੰਗਾਂ ਬਣਾਉਣ, ਇਹ ਵੀ ਉਹਦੇ ਵਿੱਚ ਬੜਾ ਗੁਣ ਹੈ। ਉਹਨੂੰ ਵੀ ਗੁਣ ਕਿਹਾ ਜਾਂਦਾ, ਕੁਆਲਿਟੀਜ਼ ਨੂੰ। ਪਰ ਇੱਥੇ ਗੁਣ ਦੇ ਅਰਥ ਨੇ ਪਰਉਪਕਾਰ, ਕਿਸੇ ਦਾ ਭਲਾ ਕਰਨ। ਪਰਮਾਤਮਾ ਨੇ ਬਹੁਤ ਵੱਡੀ ਸਾਡੇ 'ਤੇ ਬਖਸ਼ਿਸ਼ ਕੀਤੀ, ਮੇਰੇ 'ਤੇ ਪਰਉਪਕਾਰ ਕਰ ਦਿੱਤਾ। ਕੀ ਪਰਉਪਕਾਰ ਕੀਤਾ? ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀ। ਵਾਹਿਗੁਰੂ ਨੇ ਇਹ ਮੇਰੇ ਤੇ ਪਰਉਪਕਾਰ ਕੀਤਾ, ਮੇਰਾ ਭਲਾ ਕਰ ਦਿੱਤਾ। ਜਿਹੜੇ ਪੰਜ ਦੋਖ ਸੀ ਨਾ, ਅਤੇ ਸਭ ਤੋਂ ਵੱਡਾ ਵਕਾਰ ਸੀ ਹੰਕਾਰ, ਇਹ ਮੇਰੇ ਤਨ ਤੋਂ ਵਾਹਿਗੁਰੂ ਨੇ ਦੂਰ ਕਰ ਦਿੱਤੇ, ਮੈਨੂੰ ਇਹਨਾਂ ਤੋਂ ਬਚਾ ਲਿਆ। ਇਹ ਰਹਾਉ ਦੀ ਪੰਕਤੀ ਹੈ। ਇੱਥੇ ਮੈਂ ਰੁਕਣਾ ਚਾਹਾਂਗਾ ਵੀ ਮਹਾਰਾਜ ਜੀ ਨੇ ਕਿਹੜਾ ਕਿਹੜਾ ਸਾਡੇ ਤੇ ਪਰਉਪਕਾਰ ਕੀਤਾ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕੀਤੀਆਂ। ਇੱਕ ਨਹੀਂ, ਦੋ ਨਹੀਂ, ਬੇਅੰਤ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੇ ਜਿਨ੍ਹਾਂ ਨੂੰ ਅਸੀਂ ਮਾਣ ਰਹੇ, ਜਿਨ੍ਹਾਂ ਨੂੰ ਅਸੀਂ ਵਰਤ ਰਹੇ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸੁਖਮਣੀ ਸਾਹਿਬ ਦੇ ਵਿੱਚ ਪਦਾ ਆਉਂਦਾ, ਉਸ ਪਦੇ ਦੇ ਵਿੱਚ ਮਹਾਰਾਜ ਜੀ ਨੇ ਜੋ ਪਰਮਾਤਮਾ ਨੇ ਸਾਡੇ ਤੇ ਗੁਣ ਕੀਤਾ, ਪਰਉਪਕਾਰ ਕੀਤਾ, ਬਖਸ਼ਿਸ਼ ਕੀਤੀ, ਉਹਦਾ ਜ਼ਿਕਰ ਕੀਤਾ। ਉਹ ਪਤਾ ਇੱਥੋਂ ਸ਼ੁਰੂ ਹੁੰਦਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਿੱਖਾ, ਰਮਈਆ ਕੇ ਗੁਣ ਚੇਤ ਪ੍ਰਾਣੀ। ਉੱਥੇ ਵੀ ਗੁਣ ਸ਼ਬਦ ਹੈ, ਗੁਣ ਦੇ ਅਰਥ ਨੇ ਪਰਉਪਕਾਰ, ਪਰਮਾਤਮਾ ਦੇ ਪਰਉਪਕਾਰ ਨੂੰ ਯਾਦ ਕਰਿਆ ਕਰ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਘਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਓ ਤੋ ਨਾਨਕ ਸੀ ਜੀ। ਇਹ ਪਰਮਾਤਮਾ ਦੇ ਗੁਣ ਨੇ, ਪਰਮਾਤਮਾ ਦਾ ਪਰਉਪਕਾਰ ਹੈ। ਕੀ ਪਰਉਪਕਾਰ ਹੈ? ਉਸ ਪਰਮਾਤਮਾ ਨੇ ਸਾਨੂੰ ਮਾਂ ਦੇ ਪੇਟ ਵਿੱਚ ਜੀਂਦਾ ਰੱਖਿਆ, ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ, ਸਾਨੂੰ ਸੋਹਣੇ ਨੇਤਰ ਦਿੱਤੇ ਨੇ, ਸਾਨੂੰ ਸੁਣਨ ਵਾਸਤੇ ਸੋਹਣੇ ਕੰਨ ਦਿੱਤੇ ਨੇ, ਸਾਨੂੰ ਚੱਲਣ ਵਾਸਤੇ ਉਹਨੇ ਹੱਡ ਪੈਰ ਲੱਤਾਂ ਹੱਥ ਪੈਰ ਸਭ ਕੁਝ ਦਿੱਤਾ, ਸਵਾਸ ਦਿੱਤੇ ਨੇ। ਇਹ ਅਮੋਲਕ ਦਾਤਾ ਨੇ ਗੁਰਮੁਖੋ, ਜਿਹੜੀਆਂ ਪਰਮਾਤਮਾ ਨੇ ਸਾਡੇ ਤੇ ਪਰਉਪਕਾਰ ਕੀਤਾ, ਬਖਸ਼ਿਸ਼ ਕੀਤੀ। ਕੀ ਅਸੀਂ ਪਰਮਾਤਮਾ ਨੂੰ ਕੁਝ ਦਿੱਤਾ? ਥੋੜਾ ਕੁ ਵੀ ਪਰਮਾਤਮਾ ਜੀ ਆਹ ਤੁਸੀਂ ਲੈ ਲਓ ਤੇ ਸਾਨੂੰ ਆਹ ਚੀਜ਼ਾਂ ਦੇ ਦਿਓ। ਇਹ ਪਰਉਪਕਾਰ ਹੈ ਪਰਮਾਤਮਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਧਨਾਸਰੀ ਰਾਗ ਵਿੱਚ ਸ਼ਬਦ ਆਉਂਦਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬਹਿਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਰਹੇ। ਬਹੁਤਾ ਬੋਲਣ ਚੱਕਣ ਹੋਏ, ਵਿਣ ਬੋਲੇ ਜਾਣਾ ਸਭ ਸੋਏ। ਅਗਲੀ ਪੰਕਤੀ ਕਦੀ ਨਾ ਭੁੱਲਿਆ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੈ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪਵਣ ਆਖੈ ਸਭ ਜਾਏ। ਇੱਕ ਇੱਕ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਨਾ ਉਸ ਪਰਮਾਤਮਾ ਨੇ, ਉਹਨਾਂ ਦਾ ਮਹਾਰਾਜ ਜੀ ਨੇ ਬਾਣੀ ਵਿੱਚ ਮੈਂਸ਼ਨ ਕਰ ਦਿੱਤਾ, ਜ਼ਿਕਰ ਕਰ ਦਿੱਤਾ। ਹਾਲਾਂਕਿ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਕਦਰੋ ਕੀਮਤ ਪਤਾ ਨਹੀਂ। ਅਮੋਲਕ ਅੱਖਾਂ ਦਿੱਤੀਆਂ ਨੇ, ਅਸੀਂ ਕਦੀ ਕਦਰ ਨਹੀਂ ਕੀਤੀ ਜਿਸ ਪਰਮਾਤਮਾ ਨੇ ਦਿੱਤੀਆਂ। ਪਰਮਾਤਮਾ ਨੇ ਸੋਹਣੇ ਹੱਥ ਦਿੱਤੇ ਨੇ, ਕੰਨ ਦਿੱਤੇ ਨੇ, ਜ਼ਬਾਨ ਦਿੱਤੀ, ਚੱਲਣ ਵਾਸਤੇ ਪੈਰ ਦਿੱਤੇ ਨੇ, ਕੋਈ ਕਦਰੋ ਕੀਮਤ ਨਹੀਂ। ਇਹਨਾਂ ਦੀ ਕਦਰੋ ਕੀਮਤ ਪਤਾ ਕਦੋਂ ਪਤਾ ਲੱਗਦੀ ਹੈ? ਜਦੋਂ ਇਹ ਚੀਜ਼ਾਂ ਬੰਦੇ ਕੋਲੋਂ ਖੁੱਸ ਜਾਂਦੀਆਂ, ਚਲੀਆਂ ਜਾਂਦੀਆਂ। ਰੱਬ ਨਾ ਕਰੇ ਕਿਸੇ ਬੰਦੇ ਦੇ ਇੰਝ ਕਹਿ ਲਈਏ ਵੀ ਨੇਤਰਹੀਨ ਹੋ ਜਾਏ ਵਿਚਾਰਾ, ਉਹਦੀ ਨਜ਼ਰ ਚਲੀ ਜਾਏ। ਜਿਹੋ ਜਿਹੀਆਂ ਅੱਖਾਂ ਸਾਨੂੰ ਪਰਮਾਤਮਾ ਨੇ ਰੋਸ਼ਨੀ ਬਖਸ਼ਿਸ਼ ਕੀਤੀ ਨਾ, ਸੰਸਾਰ ਦੇ ਵਿੱਚ ਸਾਨੂੰ ਕੋਈ ਨਹੀਂ ਜੇ ਦੇ ਸਕਦਾ। ਰੱਬ ਨਾ ਕਰੇ ਕਿਤੇ ਬੰਦਾ ਜਾ ਰਿਹਾ, ਐਕਸੀਡੈਂਟ ਹੋ ਗਿਆ, ਇਸ ਵਿਚਾਰੇ ਦੀ ਲੱਤ ਕੱਟੀ ਗਈ, ਡੈਮੇਜ ਹੋ ਗਈ। ਹਾਂ, ਸੰਸਾਰ ਦੇ ਵਿੱਚ ਗੁਰਮੁਖ ਡੁਪਲੀਕੇਟ ਸਾਨੂੰ ਹੱਥ ਪੈਰ ਲੱਤਾਂ ਮਿਲ ਜਾਂਦੀਆਂ ਨੇ, ਪਰ ਜਿਹੋ ਜਿਹੇ ਸਾਡੇ ਸਰੀਰ ਦੇ ਸੋਹਣੇ ਅੰਗ ਪਰਮਾਤਮਾ ਨੇ ਸਾਨੂੰ ਦਿੱਤੇ ਨੇ ਨਾ, ਬਖਸ਼ਿਸ਼ ਕੀਤੀ, ਉਹ ਜੇ ਅੰਗ ਸੰਸਾਰ ਵਿੱਚੋਂ ਨਹੀਂ ਜੇ ਮਿਲਦੇ। ਹਾਂ, ਡੁਪਲੀਕੇਟ ਮਿਲਦੇ ਨੇ, ਉਹ ਵੀ ਲੱਖਾਂ ਡਾਲਰ ਖਰਚ ਕੇ, ਲੱਖਾਂ ਰੁਪਈਆ ਖਰਚ ਕੇ ਸਾਨੂੰ ਮਿਲਦੇ ਨੇ, ਪਰ ਉਹ ਵੀ ਪਰਮਾਤਮਾ ਵਰਗਿਆਂ ਦਾਤਾ ਨੇ। ਇਹ ਜਦੋਂ ਬੰਦੇ ਕੋਲ ਚੀਜ਼ਾਂ ਚਲੀਆਂ ਜਾਂਦੀਆਂ ਨੇ ਨਾ, ਖੁੱਸ ਜਾਂਦੀਆਂ ਨੇ, ਉਹਦੇ ਬੰਦੇ ਨੂੰ ਅਹਿਸਾਸ ਹੁੰਦਾ ਹੈ, ਪਤਾ ਲੱਗਦਾ ਹੈ ਵੀ ਪਰਮਾਤਮਾ ਨੇ ਏਡੇ ਵੱਡੇ ਮੇਰੇ ਤੇ ਪਰਉਪਕਾਰ ਕੀਤੇ, ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸੀ, ਆਹ ਵੀ ਦਾਤ ਦਿੱਤੀ ਸੀ, ਆਹ ਵੀ ਦਾਤ ਦਿੱਤੀ ਸੀ, ਆਹ ਵੀ ਦਾਤ ਦਿੱਤੀ ਸੀ, ਫਿਰ ਉਦੋਂ ਬੰਦੇ ਦੇ ਹੱਥ ਜੋੜਦੇ। ਅੱਜ ਅਸੀਂ ਜਦੋਂ ਵੀ ਗੁਰੂ ਘਰ ਵਿੱਚ ਆਉਂਦੇ ਹਾਂ ਨਾ, ਅਰਦਾਸ ਕਰਦੇ ਹਾਂ, ਸਾਡੀ ਜ਼ਬਾਨ ਤੋਂ ਹੀ ਲਫ਼ਜ਼ ਨਿਕਲਦਾ, ਸਤਿਗੁਰੂ ਪਰਮਾਤਮਾ ਆਹ ਨਹੀਂ ਸਾਨੂੰ ਦਿੱਤਾ, ਆਹ ਨਹੀਂ ਦਿੱਤਾ, ਆਹ ਵੀ ਗੁਆਂਢੀਆਂ ਨੂੰ ਦੇ ਦਿੱਤਾ, ਆਹ ਵੀ ਦੇ ਦਿੱਤਾ, ਸਾਨੂੰ ਕੀ ਦਿੱਤਾ ਹੀ? ਤੇ ਸਾਡੇ ਸਿੱਖ ਵਿਦਵਾਨ ਉਹ ਕਹਿੰਦੇ ਨੇ, ਜਦੋਂ ਇਹੋ ਜਿਹਾ ਬੰਦਾ ਉਲਾਮਿਆਂ ਨਾਲ ਭਰਾ ਆਉਂਦਾ, ਉਸ ਬੰਦੇ ਨੂੰ ਪੁੱਛੋ ਵੀ ਤੈਨੂੰ ਕੀ ਚਾਹੀਦਾ, ਕੀ ਨੇ ਦਿੱਤਾ ਪਰਮਾਤਮਾ ਨੂੰ? ਤੇ ਜੇ ਉਸ ਬੰਦੇ ਨੂੰ ਅਹਿਸਾਸ ਕਰਾਉਣਾ ਹੈ ਨਾ, ਉਹਦੀ ਬਾਂਹ ਫੜੋ, ਕਿਤੇ ਤਰਨ ਤਾਰਨ ਸਾਹਿਬ ਜਾਓ, ਪਿੰਗਲ ਵਾੜੇ ਦੇ ਵਿੱਚ ਇੱਕ ਵਾਰੀ ਉਸ ਬੰਦੇ ਨੂੰ ਚੱਕਰ ਲਵਾ ਕੇ ਲਓ, ਜਿਹੜਾ ਕਹਿੰਦਾ ਵੀ ਰੱਬ ਜੀ ਤੁਸੀਂ ਮੈਨੂੰ ਦਿੱਤਾ ਹੀ ਕੁਝ ਨਹੀਂ, ਜਿਹੜਾ ਰੱਬ ਨੂੰ ਉਲਾਮੇ ਦਿੰਦਾ ਹੈ। ਉਸ ਬੰਦੇ ਨੂੰ ਇੱਕ ਵਾਰੀ ਪਿੰਗਲ ਵਾੜੇ ਦਾ ਚੱਕਰ ਲਵਾਓ, ਉੱਥੇ ਜਾ ਕੇ ਆਪਣੀਆਂ ਅੱਖਾਂ ਨਾਲ ਵੇਖੇ ਵੀ ਆਹ ਸੰਸਾਰ ਦੇ ਵਿੱਚ ਕੀ ਕੁਝ ਭਾਣਾ ਵਾਪਰਦਾ। ਇੱਥੇ ਤੇ ਲੋਕ ਦੁੱਖਾਂ ਨਾਲ ਤੜਫ ਰਹੇ ਨੇ, ਕਿਸੇ ਦਾ ਹੱਥ ਨਹੀਂ, ਕਿਸੇ ਦਾ ਪੈਰ ਨਹੀਂ, ਕਿਸੇ ਦੀ ਅੱਖ ਨਹੀਂ, ਕਿਸੇ ਦਾ ਦਿਮਾਗ ਨਹੀਂ। ਫਿਰ ਬੰਦੇ ਨੂੰ ਪਤਾ ਲੱਗਦਾ ਹੈ, ਫਿਰ ਬੰਦੇ ਦੇ ਹੱਥ ਜੋੜਦੇ ਨੇ। ਜਿਸ ਬੰਦੇ ਨੂੰ ਪਰਮਾਤਮਾ ਨੇ ਸੁੰਦਰ ਦੇਹ ਬਖਸ਼ ਦਿੱਤੀ, ਦੇਹ ਅਰੋਗਤਾ ਬਖਸ਼ ਕਰ ਦਿੱਤੀ, ਸੱਚ ਜਾਣੇ ਜੇ ਗੁਰਮੁਖੋ, ਸਭ ਦਾਤਾਂ ਉਹਦੀ ਝੋਲੀ ਵਿੱਚ ਪਰਮਾਤਮਾ ਨੇ ਪਾ ਦਿੱਤੀਆਂ। ਇਹ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਆਉਂਦਾ ਹੈ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ ਰਾਕੇ ਆਪਣੇ ਕੋ, ਸਦਾ ਸਦਾ ਰੰਗ ਮਾਣ ਤੇ ਰਹਾਓ। ਤੋਂ ਅਗਲੀ ਪੰਕਤੀ ਪਤਾ ਕੀ ਜੇ, ਜੀਓ ਪਾਏ ਪਿੰਡ ਜਿਨ ਸਜਿਆ, ਉਸ ਪਰਮਾਤਮਾ ਨੇ ਤੇਰਾ ਪਿੰਡ ਸਾਜ ਦਿੱਤਾ। ਪਿੰਡ ਕਹਿੰਦੇ ਨੇ ਸਰੀਰ ਨੂੰ, ਇਸ ਸਰੀਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਤਨ ਵੀ ਆਖਿਆ, ਸਰੀਰ ਵੀ ਆਖਿਆ, ਇਹਨੂੰ ਪਿੰਡ ਵੀ ਆਖਿਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਭੈਜ ਰਾਖੀ, ਨਾਨਕ ਸਤ ਕੁਰਬਾਨ ਉਹ ਭਲਿਆ। ਕਦੀ ਗੁਰੂ ਨੂੰ ਉਲਾਮਾ ਨਾ ਦਿਆ ਕਰ, ਰੱਬ ਨੂੰ ਉਲਾਮਾ ਨਾ ਦਿਆ ਕਰ ਵੀ ਮੈਨੂੰ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ। ਜਿਸ ਪਰਮਾਤਮਾ ਨੇ ਸੋਹਣੀ ਕੰਚਨ ਵਰਗੀ ਦੇਹ ਦੇ ਦਿੱਤੀ, ਸਰੀਰ ਦੀ ਦਿੱਤਾ ਹੈ, ਖਾਣ ਵਾਸਤੇ ਦਿੱਤੇ ਨੇ, ਪਹਿਨਣ ਵਾਸਤੇ ਬਸਤਰ ਦਿੱਤੇ ਨੇ, ਰਹਿਣ ਵਾਸਤੇ ਛੱਤ ਦਿੱਤੀ ਏ, ਉਹ 4% ਘੱਟ ਵੀ ਦੇ ਦਿੱਤੇ ਨੇ ਨਾ, ਤੇ ਲਾਮਾ ਨਾ ਦਿਆ ਕਰ, ਉਹਦਾ ਸ਼ੁਕਰ ਕਰਿਆ ਕਰ। ਪਰਮਾਤਮਾ ਆਹ ਵੀ ਤੂੰ ਪਰਉਪਕਾਰ ਕੀਤਾ, ਆਹ ਵੀ ਬਖਸ਼ਿਸ਼ਾਂ ਕੀਤੀਆਂ ਨੇ, ਇਹ ਵੀ ਪਰਮਾਤਮਾ ਦਾ। ਇੰਜ ਕਹਿ ਲਈਏ ਵੀ ਇਬਾਦਤ ਹੀ ਬਣ ਜਾਂਦੀ ਏ ਜਦੋਂ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਦੇ। ਅੱਜ ਮਹਾਰਾਜ ਨੇ ਜਿਹੜੇ ਪਰਉਪਕਾਰ ਦਾ ਜ਼ਿਕਰ ਕੀਤਾ ਹੈ ਨਾ, ਇਹ ਤੇ ਪਰਉਪਕਾਰ ਹੈ ਹੀ ਨਹੀਂ, ਪਰ ਇੱਕ ਵੱਡੀ ਬਖਸ਼ਿਸ਼ ਮਹਾਰਾਜ ਨੇ ਉਹਦਾ ਜ਼ਿਕਰ ਕੀਤਾ ਹੈ। ਕੀ ਪਰਉਪਕਾਰ ਕੀਤਾ? ਪੰਜ ਦੋਖ ਔਰ ਅਹੰਗ ਰੋਗ, ਪੰਜ ਵਿਕਾਰਾਂ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਤੇ ਪੰਜਾਂ ਦੋਖਾਂ ਦਾ ਜ਼ਿਕਰ ਆਇਆ। ਇਹ ਵੱਖਰੇ ਵੱਖਰੇ ਨੇ। ਜਿਹੜੇ ਵਿਕਾਰ ਨੇ ਨਾ, ਉਹ ਤੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪੰਜ ਵਿਕਾਰ ਨੇ। ਪਰ ਪੰਜ ਦੋਖ ਜਿਹੜੇ ਨੇ ਨਾ, ਉਹ ਇਹ ਨਹੀਂ ਜੀ, ਉਹ ਪੰਜਾਂ ਦੋਖਾਂ ਦਾ ਵੀ ਜ਼ਿਕਰ ਕੀਤਾ। ਉਹ ਪੰਜ ਦੋਖ ਪਤਾ ਕਿਹੜੇ ਨੇ? ਉਹ ਪੰਜ ਦੋਖ ਨੇ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਇਹ ਪੰਜ ਵੱਖਰੇ ਨੇ। ਇਹਨਾਂ ਪੰਜਾਂ ਨੂੰ ਬਾਣੀ ਵਿੱਚ ਵਿਕਾਰ ਨਹੀਂ ਆਖਿਆ, ਇਹਨਾਂ ਪੰਜਾਂ ਨੂੰ ਦੋਖ ਆਖਿਆ। ਦੋਖ ਐਬ ਕਹਿ ਲਈ, ਜਿਹੜੀਆਂ ਸਾਡੀਆਂ ਕਮਜ਼ੋਰੀਆਂ। ਤੇ ਸੱਚ ਜਾਣਿਆ ਜੇ, ਜਿੱਥੇ ਪੰਜਾਂ ਵਿਕਾਰਾਂ ਦਾ ਮਹਾਰਾਜ ਨੇ ਬੜਾ ਖੁਲਾਸਾ ਕੀਤਾ ਨਾ, ਵੀ ਇਸ ਦੇਹ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅੰਮ੍ਰਿਤ ਲੁੱਟੇ, ਮਨ ਮੁਖ ਨੇ ਬੂਝੇ, ਕੋ ਨਾ ਸੁਣੇ ਪੁਕਾਰਾ, ਅਵਰ ਪੰਚ ਜਾਂ ਹਮ ਏਕ ਜਨਾ, ਕਿਉਂ ਰਾਖੇ ਘਰ ਬਾਰ ਮਨਾ, ਮਰ ਹੈ ਲੁੱਟਾ ਹੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਇਹ ਵਿਕਾਰਾਂ ਦਾ ਜ਼ਿਕਰ ਹੁੰਦਾ ਹੈ। ਕਬੀਰ ਸਾਹਿਬ ਦੇ ਬੋਲ, ਦੇਹੀ ਗਾਵਾ ਜੀਓ ਧਰਮੈਤ, ਬਸੇ ਪੰਚ ਕਿਰਸਾਣਾ। ਅੱਗੇ ਮਹਾਰਾਜ ਨੇ ਬਚਨ ਕਹਿੰਦੇ, ਨੈਨੂ ਨਕਟੂ ਸਰਵਣੂ ਰਸਪਤ, ਇੰਦਰੀ ਕਹਿ ਨਾ ਮਨ, ਬਾਬਾ ਅਬ ਨਾ ਬਸੋ ਏ ਗਾਉਂ, ਘਰੀ ਘਰੀ ਕਾ ਲੇਖਾ ਮੰਗੇ ਕਾਹਿਤ ਚਿਤ ਨਾਉ, ਧਰਮ ਰਾਏ ਜਬ ਲੇਖਾ ਮੰਗੇ, ਬਾਕੀ ਨਿਕਸੀ ਭਾਰੀ, ਪੰਚ ਕਿਰਸਾਣਵਾ ਭਾਗ ਗਏ ਲੈ ਬਾਂਧੇ ਜੀਓ ਦਰਬਾਰੀ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਭੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬੌਰਨਾ, ਪਵਜਲ ਫਿਰ ਰਾਖ ਪਿਤਾ ਪਰਾ ਮੇਰੇ। ਇਹਨਾਂ ਪੰਜਾਂ ਵਿਕਾਰਾਂ ਦੇ ਮਹਾਰਾਜ ਜੀ ਨੇ ਖੁਲਾਸਾ ਕੀਤਾ, ਬਚਨ ਵਾਸਤੇ ਬੇਨਤੀ ਕੀਤੀ, ਰਾਖ ਪਿਤਾ ਪਰਾ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਖਾਦੀ ਇੱਕ ਗਰੀਬਾ, ਰਾਖੋ ਰਾਖਣ ਹਾਰੇ, ਖੇਤ ਕਰੇ ਅਰ ਬਹੁਤ ਸੰਤਾਪ ਹੈ ਆਇਓ ਸ਼ਰਨ ਤੁਹਾਰੇ। ਇਹ ਪੰਜ ਵਿਕਾਰਾਂ ਦਾ ਜ਼ਿਕਰ ਕੀਤਾ ਹੈ। ਪਰ ਅੱਜ ਮਹਾਰਾਜ ਜੀ ਨੇ ਇੱਥੇ ਇੱਕ ਵਿਕਾਰ ਦਾ ਜ਼ਿਕਰ ਕੀਤਾ, ਉਹ ਹੈ ਹੰਕਾਰ, ਜਿਹਨੂੰ ਹਉਮੈ ਕਹਿ ਦਿੰਦੇ ਹਾਂ, ਤੇ ਨਾਲ ਕਹਿੰਦੇ ਪੰਜ ਦੋਖ। ਇਹ ਪੰਜ ਦੋਖ ਨੇ ਜਿਹੜੇ ਸਾਨੂੰ ਨਰਕਾਂ ਦੀ ਖੱਟ ਤੱਕ ਲੈ ਜਾਂਦੇ। ਇਹਦਾ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂਗਾ, ਕਿਉਂਕਿ ਇੱਕ ਵਾਰੀ ਭੁਲੇਖਾ ਪੈ ਜਾਂਦਾ, ਵਿਕਾਰ ਨੇ ਕਿਹੜੇ ਨੇ ਤੇ ਦੋਖ ਕਿਹੜੇ ਨੇ। ਇਹ ਹੈ ਸ਼ਬਦ ਤੇ ਸਪਰਸ਼, ਰੂਪ, ਰਸ ਤੇ ਗੰਧ। ਹੁਣ ਜੇ ਇਹਨਾਂ ਦਾ ਖੁਲਾਸਾ ਨਾ ਕੀਤਾ ਜਾਵੇ, ਕਿਸੇ ਮਹਾਂਪੁਰਖਾਂ ਕੋਲ ਇਹਨਾਂ ਬਾਰੇ ਨਾ ਪੁੱਛਿਆ ਜਾਏ, ਗੁਰਬਾਣੀ ਦੇ ਅਰਥ ਨਾ ਪੜ੍ਹੇ ਜਾਣ, ਤੇ ਇਹਨਾਂ ਦੇ ਸਾਨੂੰ ਸਮਝ ਨਹੀਂ ਲੱਗੇ। ਜਿਹੜਾ ਸ਼ਬਦ ਹੈ ਨਾ, ਸ਼ਬਦ ਉਹਦੇ ਵਿਦਵਾਨਾਂ ਨੇ ਅਰਥ ਕੀਤੇ ਨੇ ਆਵਾਜ਼, ਇਹ ਸਾਡੀਆਂ ਕਮਜ਼ੋਰੀਆਂ ਕਮਜ਼ੋਰੀਆਂ। ਦੂਸਰਾ ਜਿਹੜਾ ਸਪਰਸ਼, ਉਹਦੇ ਅਰਥ ਕੀਤੇ ਨੇ ਵੀ ਟੱਚ ਕਰਨਾ, ਜਿਵੇਂ ਕਿਸੇ ਨੂੰ ਛੂਹਣਾ। ਇਹਨੂੰ ਵਿਕਾਰ ਦੇ ਵਿੱਚ ਰੱਖਿਆ ਵੀ ਇਹ ਵੀ ਬੰਦੇ ਦੇ ਅੰਦਰ ਬੜੀ ਵੱਡੀ ਕਮਜ਼ੋਰੀ ਹੈ। ਰੂਪ ਕਹਿੰਦੇ ਨੇ ਜਿਵੇਂ ਕਿਸੇ ਰੂਪ ਨੂੰ ਵੇਖਣਾ, ਜਿਵੇਂ ਦੀਵਾ ਬਲ ਰਿਹਾ। ਇਹ ਨਾ ਪੰਜ ਉਦਾਹਰਨਾਂ ਮਹਾਰਾਜ ਜੀ ਨੇ ਜਾਨਵਰਾਂ ਦੀਆਂ ਦਿੱਤੀਆਂ, ਤੇ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਮਹਾਰਾਜ ਜੀ ਕਹਿੰਦੇ ਨੇ ਵੀ ਇਸ ਜਾਨਵਰ ਦੇ ਵਿੱਚ ਆਹ ਕਮਜ਼ੋਰੀ ਸੀ, ਇਹਦੇ ਵਿੱਚ ਆਹ ਦੋਖ ਸੀ, ਵਿਕਾਰ ਨਹੀਂ ਦੋਖ, ਐਬ ਕਮਜ਼ੋਰੀਆਂ ਸੀ। ਇੱਕ ਇੱਕ ਦੋਖ ਸੀ ਇਹਨਾਂ ਪੰਛੀਆਂ ਦੇ ਅੰਦਰ, ਇੱਕ ਇੱਕ ਐਬ ਸੀ ਇਹਨਾਂ ਦੇ ਵਿੱਚ, ਇੱਕ ਇੱਕ ਐਬ ਕਰਕੇ ਵਿਚਾਰੇ ਮਾਰੇ ਗਏ। ਜਿਹੜਾ ਸ਼ਬਦ ਦਾ ਐਬ ਸੀ ਨਾ, ਉਹ ਸੀ ਕੰਡੇ ਹੇੜੇ ਦੀ ਆਵਾਜ਼ ਸੁਣਨ ਦਾ ਇੱਕ ਹਿਰਨ ਦੇ ਅੰਦਰ। ਹਿਰਨ ਜਿਹੜਾ ਹੈ ਨਾ, ਉਹਦੇ ਅੰਦਰ ਐਬ ਕਮਜ਼ੋਰੀ ਪਤਾ ਕੀ,
2: ਉਹ ਕੰਡੇ ਹੇੜੇ ਦੀ ਆਵਾਜ਼ ਤੋਂ ਬੜਾ ਕੁਰਬਾਨ ਜਾਂਦਾ। ਜਿਵੇਂ ਕਿਤੇ ਤੁਸੀਂ ਸੱਪ ਨੂੰ ਵੇਖੋ, ਹੁਣ ਸੱਪ ਖੁੱਡ ਵਿੱਚ ਵੜਿਆ, ਉਹਨੂੰ ਬਾਹਰ ਕੱਢਣਾ ਬੜਾ ਔਖਾ, ਉਹਨੂੰ ਫੜਨਾ ਬੜਾ ਔਖਾ, ਪਰ ਉਹਦੀ ਕਮਜ਼ੋਰੀ ਪਤਾ ਕੀ ਹੈ? ਆਵਾਜ਼ ਹੈ। ਜਿਸ ਵੇਲੇ ਜੋਗੀ ਬੀਨ ਵਜਾਉਂਦਾ ਹੈ ਨਾ, ਉਸੇ ਵੇਲੇ ਝਾੜੀਆਂ ਵਿੱਚ ਲੁਕਿਆ ਹੋਇਆ, ਖੁੱਡ ਵਿੱਚ ਲੁਕਿਆ ਹੋਇਆ ਸੱਪ ਜਿਹੜਾ ਹੈ, ਬੀਨ ਦੀ ਆਵਾਜ਼ ਸੁਣ ਕੇ ਸਾਹਮਣੇ ਆ ਜਾਂਦਾ, ਆਪਣਾ ਆਪ ਸਮਰਪਣ ਕਰ ਦਿੰਦਾ। ਇਹ ਬੰਦੇ ਦੀਆਂ ਕਮਜ਼ੋਰੀਆਂ ਨੇ, ਤੇ ਇਹ ਬੰਦੇ ਵਿੱਚ ਨਾ ਇੱਕ ਕਮਜ਼ੋਰੀ ਨਹੀਂ, ਦੋ ਨਹੀਂ, ਪੰਜ ਕਮਜ਼ੋਰੀਆਂ ਬੰਦੇ ਵਿੱਚ ਨੇ, ਪੰਜ ਐਬ ਬੰਦੇ ਵਿੱਚ ਨੇ ਜਿਹੜੇ ਬੰਦੇ ਨੂੰ ਤਬਾਹ ਕਰਦੇ ਨੇ। ਐਵੇਂ ਨੀ ਮਹਾਰਾਜ ਨੇ ਅੱਜ ਦੇ ਹੁਕਮਨਾਮੇ ਵਿੱਚ ਬਚਨ ਕਿਹਾ, ਪਰਮਾਤਮਾ ਤੂੰ ਮੇਰੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ, ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਜਿਹੜਾ ਤੂੰ ਮੈਨੂੰ ਇਹਨਾਂ ਪੰਜਾਂ ਐਬਾਂ ਤੋਂ, ਇਹਨਾਂ ਵਿਕਾਰਾਂ ਤੋਂ ਬਚਾ ਲਿਆ। ਇਹਨਾਂ ਤੋਂ ਬਚਣਾ ਸਾਡੇ ਵੱਸ ਦੀ ਗੱਲ ਨਹੀਂ। ਜੇ ਗੁਰਮੁਖੋ ਬਹੁਤ ਇੰਝ ਕਹਿ ਲਈਏ ਵੀ ਪਾਵਰਫੁਲ ਵਿਕਾਰ ਨੇ, ਐਬ ਨੇ, ਜਿਹੜੇ ਬੰਦੇ ਨੂੰ ਤਬਾਹ ਕਰਕੇ ਰੱਖ ਦਿੰਦੇ। ਬੰਦੇ ਦੀ ਗੱਲ ਛੱਡੋ, ਜੇ ਜਾਨਵਰਾਂ ਦੇ ਵਿੱਚ ਵਿਕਾਰ ਆ ਗਏ ਨੇ, ਐਬ ਆ ਗਏ ਨੇ, ਤੇ ਉਹਨਾਂ ਨੇ ਵੀ ਮੌਤ ਦੇ ਘਾਟ ਉਤਾਰ ਦਿੰਦੇ। ਹਿਰਨ ਜਿਹੜਾ ਉਹਦੀ ਕਮਜ਼ੋਰੀ ਹੈ ਆਵਾਜ਼ ਸੁਣਦੀ, ਉਹਦੇ ਅੰਦਰ ਇਹ ਸ਼ਬਦ ਦਾ ਜਿਹੜਾ ਐਬ ਉਹ ਲੱਗ ਗਿਆ। ਹੁਣ ਇੱਕ ਹਿਰਨ ਇੰਨਾ ਚਲਾਕ ਜਾਨਵਰ, ਇੰਨਾ ਫਾਸਟ ਦੌੜਨ ਵਾਲਾ ਵੀ ਬੰਦੇ ਦੀਆਂ ਅੱਖਾਂ ਦੇ ਸਾਹਮਣੇ ਇੱਕੇ ਵਾਰੀ ਛਾਲਾਂ ਮਾਰਦਾ, ਝਾੜੀਆਂ ਵਿੱਚ ਜੰਗਲਾਂ ਵਿੱਚ ਆ ਕੇ ਲੁਕ ਜਾਂਦਾ, ਇਹਨੂੰ ਫੜਨਾ ਔਖਾ ਹੋ ਜਾਂਦਾ, ਮਾਰਨਾ ਔਖਾ ਹੋ ਜਾਂਦਾ। ਜਿਹੜੇ ਸ਼ਿਕਾਰੀ ਨੇ ਨਾ, ਉਹ ਫਿਰ ਇਹਦੀ ਕਮਜ਼ੋਰੀ ਨੂੰ ਜਾਣਦੇ ਵੀ ਇਸ ਹਿਰਨ ਦਾ ਸ਼ਿਕਾਰ ਕਿਵੇਂ ਕਰਨਾ। ਉਹ ਫਿਰ ਇੱਕ ਕੰਡੇ ਹੇੜੇ ਇੱਕ ਸਾਜ਼ ਹੈ, ਉਸ ਸਾਜ਼ ਨੂੰ ਸ਼ਿਕਾਰੀ ਜਿਹੜਾ ਹੈ ਨਾ ਉਹ ਵਜਾਉਂਦਾ। ਉਹ ਜਦੋਂ ਉਸ ਕੰਡੇ ਹੇੜੇ ਦੀ ਆਵਾਜ਼ ਨਿਕਲਦੀ ਨਾ, ਉਹ ਆਵਾਜ਼ ਹਿਰਨ ਦੇ ਕੰਨੇ ਪੈਂਦੀ। ਉਹਨੂੰ ਚਸਕਾ ਸੀ, ਉਹਦੀ ਕਮਜ਼ੋਰੀ ਸੀ, ਇਸ ਕੰਡੇ ਹੇੜੇ ਦੀ ਆਵਾਜ਼ ਨੂੰ ਸੁਣਿਆ ਹੈ। ਗੁਰਮੁਖੋ ਜੰਗਲ ਵਿੱਚੋਂ ਨਿਕਲ ਕੇ ਉਸ ਸ਼ਿਕਾਰੀ ਦੇ ਸਾਹਮਣੇ ਆ ਗਿਆ, ਉਹਨੇ ਇੱਕ ਤੀਰ ਮਾਰਿਆ, ਮੌਤ ਦੇ ਘਾਟ ਉਤਾਰ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਜੋੜਿਆ ਕਰ ਹੱਥ ਗੁਰੂ ਦੇ ਚਰਨਾਂ ਵਿੱਚ, ਕਰਿਆ ਕਰ ਅਰਦਾਸ, ਪਰਮਾਤਮਾ ਇਹਨਾਂ ਦੁੱਖਾਂ ਤੇ ਮੈਨੂੰ ਬਚਾ ਲਾ। ਜਿਹੜਾ ਸ਼ਬਦ ਦਾ ਆਵਾਜ਼ ਦਾ ਐਬ ਸੀ ਉਹ ਹਿਰਨ ਨੂੰ ਲੈ ਕੇ ਬਹਿ ਗਿਆ। ਦੂਸਰਾ ਸੀ ਸਪਰਸ਼, ਟੱਚ ਕਰਨ ਦਾ, ਇਹ ਸੀ ਹਾਥੀ ਦੇ ਅੰਦਰ ਵਕਾਰ। ਕਹਿਣ ਲੱਗੇ ਹਾਥੀ ਦੇ ਅੰਦਰ ਐਸਾ ਦੋਖ ਸੀ, ਵਕਾਰ ਸੀ, ਏਡੇ ਵੱਡੇ ਬਲਸ਼ਾਲੀ ਹਾਥੀ ਨੂੰ ਕਿਤੇ ਕਾਬੂ ਕਰਨਾ ਸੌਖਾ ਸੀ? ਪਰ ਬੰਦੇ ਨੂੰ ਇਹਦੀ ਕਮਜ਼ੋਰੀ ਦਾ ਪਤਾ ਸੀ, ਉਸ ਕਮਜ਼ੋਰੀ ਦੇ ਕਰਕੇ ਇਸ ਹਾਥੀ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਇਹਦੇ ਸੁਰ ਦੇ ਉੱਤੇ ਹੁਣ ਮਹਾਵਤ ਕੁੰਡੇ ਮਾਰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਉਹ ਬੰਦੇ ਆ ਸਿੱਖ ਇਸ ਹਾਥੀ ਕੋਲ ਏਡਾ ਵੱਡਾ ਪਾਵਰਫੁਲ ਤਾਕਤ ਵਾਲਾ ਸੀ, ਪਰ ਆ ਛੋਟੇ ਜੇ ਬੰਦੇ ਦੇ ਹੱਥ ਦੇ ਵਿੱਚ ਕੁੰਡਾ ਹੈ, ਤੇ ਉਹ ਹੱਥ ਦੇ ਵਿੱਚ ਕੁੰਡਾ ਫੜ ਕੇ ਸਿਰ ਵਿੱਚ ਮਾਰ ਕੇ ਜਿਹੜਾ ਕੰਮ ਕਰਾਉਣਾ ਚਾਹੁੰਦਾ ਕੋਲ ਕਰਾਈ ਜਾਂਦਾ, ਕਿਉਂਕਿ ਇਹਦੇ ਐਬ ਨੇ ਇਹਨੂੰ ਸਦਾ ਵਾਸਤੇ ਕੈਦ ਕਰਕੇ ਰੱਖ ਦਿੱਤਾ। ਤੀਸਰਾ ਸੀ ਰੂਪ, ਰੂਪ ਦਾ ਅਰਥ ਕਿਸੇ ਚੀਜ਼ ਨੂੰ ਅਸੀਂ ਵੇਖਣਾ। ਜਿਵੇਂ ਮਹਾਰਾਜ ਜੀ ਨੇ ਇਹਦੇ ਉਦਾਹਰਣ ਦਿੱਤੀ ਇਸ ਐਬ ਦੀ, ਵੀ ਜਿਹੜਾ ਪਤੰਗਾ ਹੈ ਨਾ, ਉਹਦੇ ਅੰਦਰ ਕਮਜ਼ੋਰੀ ਪਤਾ ਕੀ ਹੈ? ਉਹ ਦੀਵੇ ਦੀ ਲਾਟ ਨੂੰ ਜਦੋਂ ਵੇਖਦਾ ਹੈ ਨਾ, ਉਹਨੂੰ ਵੇਖ ਕੇ ਫਿਰ ਉਹਦੇ ਕੋਲ ਰਿਹਾ ਨਹੀਂ ਜਾਂਦਾ। ਜਿੱਥੇ ਵੀ ਦੀਵਾ ਬਣਦਾ ਹੈ, ਅੱਗ ਬਣਦੀ ਹੈ, ਇਹ ਪਤੰਗਾ ਦੂਰੋਂ ਭੱਜਦਾ ਆਉਂਦਾ ਹੈ ਉਸ ਅੱਗ ਦੇ ਉੱਤੇ, ਕਿਉਂਕਿ ਉਹਦੇ ਅੰਦਰ ਇਹ ਕਮਜ਼ੋਰੀ, ਉਹਨੂੰ ਵੇਖ ਕੇ ਰਿਹਾ ਨਹੀਂ ਜਾਂਦਾ। ਉਹਦੇ ਪਹਿਲਾਂ ਪਰਿਕਰਮਾ ਕਰਦਾ ਦੀਵੇ ਦੀਆਂ, ਫਿਰ ਲਾਟ ਦੇ ਉੱਤੇ ਬਹਿ ਜਾਂਦਾ ਹੈ। ਜਿਸ ਵੇਲੇ ਬੈਠਦਾ, ਨਾਲ ਹੀ ਉਹ ਜਿਹੜੀ ਅੱਗ ਦੀ ਲਾਟ ਸੀ ਉਹਨੂੰ ਸਾੜ ਕੇ ਸਵਾਹ ਕਰ ਦਿੰਦੇ। ਮਹਾਰਾਜ ਕਹਿਣ ਲੱਗੇ, ਬੰਦਿਆ ਆ ਹੈ ਐਬ ਜਿਹੜੇ ਇਹਨੂੰ ਖਤਮ ਕਰ ਜਾਂਦੇ ਨੇ। ਅਗਲਾ ਹੈ ਰਸ, ਰਸ ਦਾ ਅਰਥ ਹੁੰਦਾ ਹੈ ਜ਼ਬਾਨ ਦਾ। ਜਿਵੇਂ ਆਪਾਂ ਕੋਈ ਪ੍ਰਸ਼ਾਦਾ ਛਕਦੇ ਹਾਂ, ਕੋਈ ਬਾਹਰੋਂ ਆਈਟਮ ਛਕਦੇ ਹਾਂ, ਕਿੰਨੇ ਬੜਾ ਰਸ ਆ ਗਿਆ, ਬੜਾ ਸਵਾਦ ਆ ਗਿਆ। ਇਹ ਰਸ ਜਿਹੜਾ ਹੈ ਨਾ, ਇਹ ਵੀ ਬੜੀ ਵੱਡੀ ਬੰਦੇ ਦੀ ਕਮਜ਼ੋਰੀ, ਜਾਨਵਰਾਂ ਦੀ ਕਮਜ਼ੋਰੀ। ਜਿਹੜਾ ਰਸ ਸੀ ਨਾ, ਇਹ ਸੀ ਕਮਜ਼ੋਰੀ ਇੱਕ ਮੱਛੀ ਨੂੰ, ਉਹਨੂੰ ਮਾਸ ਦੇ ਰਸ ਦਾ ਕਮਜ਼ੋਰੀ ਸੀ। ਜਿਸ ਵੇਲੇ ਉਹਨੂੰ ਇੱਕ ਸ਼ਿਕਾਰੀ ਨੇ ਕੁੰਡੀ ਦੇ ਸਾਹਮਣੇ ਮਾਸ ਲਾ ਕੇ ਇਹਨੂੰ ਵਿੱਚ ਸੁੱਟਿਆ, ਤੇ ਕਹਿਣ ਲੱਗੇ ਭੱਜੀ ਆਈ ਉਹ ਜਿਹੜੀ ਸਮੁੰਦਰ ਦੇ ਵਿੱਚ ਠਾਠਾ ਮਾਰ ਕੇ ਆਪਣਾ ਸੁਖੀ ਜੀਵਨ ਬਤੀਤ ਕਰਨ ਵਾਲੀ, ਦਰਿਆ ਦੇ ਵਿੱਚ ਖੁਸ਼ ਆਨੰਦ ਜੀਵਨ ਬਤੀਤ ਕਰਨ ਵਾਲੀ। ਕਹਿਣ ਲੱਗੇ ਜਿਸ ਵੇਲੇ ਮਾਸ ਦਾ ਟੁਕੜਾ ਵੇਖਿਆ, ਰਸ ਤੋਂ ਰਿਹਾ ਨਾ ਗਿਆ, ਜਿਸ ਵੇਲੇ ਉਸ ਰਸ ਨੂੰ ਮਾਨਣ ਵਾਸਤੇ ਇਹਨੇ ਮਾਸ ਦੇ ਟੁਕੜੇ ਨੂੰ ਮੂੰਹ ਵਿੱਚ ਪਾਇਆ, ਮੂੰਹ ਵਿੱਚ ਕੁੰਡੀ ਫਸੀ, ਉਸ ਸ਼ਿਕਾਰੀ ਨੇ ਐਂ ਡੋਰ ਖਿੱਚੀ ਤੇ ਬਾਹਰ ਸੁੱਟ ਕੇ ਸੁੱਟ ਦਿੱਤਾ, ਤੜਫ ਤੜਫ ਕੇ ਮਰ ਗਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦਿਆ ਆਹ ਵੀ ਐਬ ਇਹਨਾਂ ਜਾਨਵਰਾਂ ਦੇ ਵਿੱਚ ਸੀ ਜਿਹਨੂੰ ਖਤਮ ਕਰ ਦਿੱਤਾ ਹੈ। ਅਗਲਾ ਪੰਜਵਾਂ ਆਉਂਦਾ ਹੈ ਗੰਧ, ਪੰਜ ਐਬ ਜਿਹੜੇ। ਗੰਧ ਦੇ ਅਰਥ ਨੇ ਸੁਗੰਧੀ, ਜਿਹੜਾ ਸੁਗੰਧ ਦਾ ਇੱਕ ਐਬ ਹੈ ਨਾ, ਇਹ ਵੀ ਭਵਰੇ ਦੇ ਵਿੱਚ। ਹੁਣ ਵੇਖੋ ਭਵਰਾ ਦੂਰੋਂ ਕਿਤੇ ਗੁਜ਼ਾਰਾ ਪਾਉਂਦਾ ਹੁੰਦਾ, ਤੇ ਵੇਖੋ ਕਿੰਨੇ ਸਿਆਣੇ ਪੰਛੀ ਨੇ, ਜਿੰਨੇ ਮਰਜ਼ੀ ਆਰਟੀਫਿਸ਼ਲ ਤੁਸੀਂ ਫੁੱਲ ਰੱਖ ਦਿਓ, ਇਹਨਾਂ ਫੁੱਲਾਂ ਦੇ ਉੱਤੇ ਜਿਹੜੇ ਨਕਲੀ ਫੁੱਲ ਨੇ, ਭਵਰਾ ਕਦੇ ਨਹੀਂ ਆਏਗਾ। ਪਰ ਜੇ ਕਿਤੇ ਅਸਲੀ ਫੁੱਲ ਹੋਵੇ ਨਾ, ਇਸ ਅਸਲੀ ਫੁੱਲ ਦੀ ਸੁਗੰਧੀ ਨੂੰ ਮਾਨਣ ਵਾਸਤੇ ਦੂਰ ਵਾਲਾ ਕਿ ਉਹਨੂੰ ਕੋਈ ਦੱਸਦਾ ਥੋੜਾ ਵੀ ਇੱਥੇ ਅਸਲੀ ਇੱਥੇ ਨਕਲੀ, ਆਟੋਮੈਟਿਕਲੀ ਉਹਨੂੰ ਪਤਾ ਹੈ ਅਸਲੀ ਫੁੱਲ ਕਿਹੜਾ ਨਕਲੀ ਫੁੱਲ ਕਿਹੜਾ। ਪਰ ਜਦੋਂ ਅਸਲੀ ਫੁੱਲ ਵੇਖਦਾ ਹੈ ਇਹ ਭਵਰਾ ਆਉਂਦਾ ਦੂਰੋਂ ਗੁੰਜ਼ਾਰ ਪਾਉਂਦਾ ਹੁੰਦਾ, ਜਿਸ ਵੇਲੇ ਆਣ ਕੇ ਫੁੱਲ ਤੇ ਬਹਿੰਦਾ ਹੈ ਉਹਦੇ ਗੰਧ ਨੂੰ ਸੁਗੰਧ ਨੂੰ ਮਾਣਦਾ ਹੈ ਤੇ ਕਹਿਣ ਲੱਗੇ ਕਮਲਾ ਭੁੱਲ ਹੀ ਜਾਂਦਾ ਹੈ ਵੀ ਸ਼ਾਮ ਦਾ ਸਮਾਂ ਹੋ ਜਾਣਾ ਹੈ, ਇਹਨੇ ਮੈਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਹੈ, ਕਮਲ ਨੇ ਆਪਣੀਆਂ ਪੰਖੜੀਆਂ ਨੂੰ ਬੰਦ ਕਰ ਲੈਣਾ, ਮੇਰੀ ਮੌਤ ਹੋ ਜਾਣੀ। ਇੰਨਾ ਚਸਕਾ ਸੀ, ਇੰਨਾ ਐਬ ਸੀ ਇਹਦੇ ਅੰਦਰ ਸੁਗੰਧੀ ਦਾ, ਕਹਿਣ ਲੱਗੇ ਬੈਠ ਗਿਆ ਹੈ, ਸ਼ਾਮ ਦਾ ਸਮਾਂ ਹੋਇਆ, ਇਸ ਕਮਲ ਦੇ ਫੁੱਲ ਨੇ ਆਪਣੀਆਂ ਪੰਖੜੀਆਂ ਨੂੰ ਬੰਦ ਕੀਤਾ, ਇਹਨੂੰ ਆਪਣੇ ਅੰਦਰ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਬੰਦਿਆ ਇਹਨਾਂ ਵਿੱਚ ਇੱਕ ਇੱਕ ਐਬ ਸੀ, ਇੱਕ ਇੱਕ ਕਮਜ਼ੋਰੀ ਸੀ, ਇਹ ਵਿਚਾਰੇ ਮੌਤ ਦੇ ਘਾਟ ਉਤਰ ਗਏ ਨੇ, ਕਦੀ ਧਿਆਨ ਦੇ, ਤੇਰੇ ਵਿੱਚ ਇੱਕ ਐਬ ਨਹੀਂ, ਤੇਰੇ ਵਿੱਚ ਦੋ ਨਹੀਂ, ਤੇਰੇ ਵਿੱਚ ਤਿੰਨ ਨਹੀਂ, ਪੰਜ ਪੰਜ ਐਬ ਨੇ, ਪੰਜ ਵਕਾਰ ਵੀ ਬੰਦੇ ਵਿੱਚ ਭਰੇ ਪਏ ਨੇ, ਪੰਜ ਐਬ ਵੀ ਭਰੇ ਪਏ ਨੇ, ਉਹ ਕਿਵੇਂ ਤੇਰਾ ਛੁਟਕਾਰਾ ਆਏਗਾ। ਹੁਣ ਸਤਿਗੁਰਾਂ ਨੇ ਬਾਣੀ ਵਿੱਚ ਇਹਨਾਂ ਦੀ ਉਦਾਹਰਨ ਦਿੱਤੀ ਜਿਹਦੇ ਮੈਂ ਅਰਥ ਕੀਤੇ ਨੇ। ਭਗਤ ਰਵਿਦਾਸ ਸਾਹਿਬ ਦਾ ਇੱਕ ਸ਼ਬਦ ਆਉਂਦਾ, ਦੋ ਪੰਕਤੀ ਮੈਂ ਪੜ੍ਹਦਾ, ਇਹਨਾਂ ਦਾ ਜ਼ਿਕਰ ਕਰਕੇ ਕਹਿੰਦੇ ਨੇ ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਬਨਾਸ। ਮ੍ਰਿਗ ਦੇ ਅਰਥ ਨੇ ਹਿਰਨ ਜਿਹਨੂੰ ਆਪਾਂ ਕਹਿ ਦਿੰਦੇ, ਮੀਨ ਦੇ ਅਰਥ ਨੇ ਮੱਛੀ, ਭਰੰਗ ਦੇ ਅਰਥ ਨੇ ਪਤੰਗਾ, ਭਰੰਗ ਦੇ ਅਰਥ ਨੇ ਭਵਰਾ, ਪਤੰਗ ਦੇ ਅਰਥ ਨੇ ਪਤੰਗਾ ਤੇ ਕੁੰਚਰ ਦੇ ਅਰਥ ਨੇ ਹਾਥੀ। ਭਗਤ ਰਵਿਦਾਸ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਏਡੇ ਵੱਡੇ ਹਾਥੀਆਂ ਨੂੰ ਛੋਟੇ ਛੋਟੇ ਜਾਨਵਰਾਂ ਨੂੰ ਇੱਕ ਇੱਕ ਐਬ ਨੇ ਖਤਮ ਕਰ ਦਿੱਤਾ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਜ ਦੋਖ ਅਸਾਧ ਜਾਮ। ਤਾਂ ਕੀ ਕੀਤੇ ਕਿਆਸ, ਉਹ ਬੰਦਿਆ ਤੇਰੇ ਵਿੱਚ ਤੇ ਪੰਜ ਪੰਜ ਐਬ ਨੇ, ਤੇਰੀ ਕਿੰਨੀ ਕੁ ਦੇਰ ਖੈਰ ਮਨਾਏਗਾ, ਕਿੰਨੀ ਕੁ ਦੇਰ ਇਹਨਾਂ ਤੋਂ ਬਚਣ ਦਾ ਪ੍ਰਣ, ਨਹੀਂ ਬਚ ਸਕੇਗਾ। ਇੱਕ ਨੂੰ ਮਾਰੇਗਾ ਦੂਸਰਾ ਆ ਜਾਏਗਾ, ਦੂਸਰੇ ਨੂੰ ਮਾਰੇਗਾ ਤੀਸਰਾ ਆ ਜਾਏਗਾ, ਇਹਨਾਂ ਤੋਂ ਬਚਣਾ ਹੀ ਤੇ ਵਾਹਿਗੁਰੂ ਅੱਗੇ ਹੱਥ ਜੋੜਿਆ ਕਰ, ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲਿਆ ਕਰ। ਜਦੋਂ ਵਾਹਿਗੁਰੂ ਕਿਰਪਾ ਕਰਦੇ ਨੇ ਪੰਜ ਵਕਾਰਾਂ ਤੋਂ ਵੀ ਬਚਾ ਲੈਂਦੇ ਨੇ, ਪੰਜਾਂ ਐਬਾਂ ਤੋਂ ਬਚਾ ਲੈਂਦੇ ਨੇ। ਮਸਕੀਨ ਸਾਹਿਬ ਜੀ ਜਦੋਂ ਇਹਨਾਂ ਦੀ ਵਿਆਖਿਆ ਕਰਦੀ ਸੀ ਨਾ ਤੇ ਬੜੀ ਸੋਹਣੀ ਉਦਾਹਰਨ ਦਿੰਦੇ ਸੀ। ਕਹਿਣ ਲੱਗੇ ਇੱਕ ਵਾਰੀ ਨੌਜਵਾਨ ਸਮਰਾਟ ਜਿਹੜਾ ਸੀ ਕਿਸੇ ਸਾਧੂ ਮਹਾਂਪੁਰਖ ਕੋਲ ਚਲਾ ਗਿਆ ਤੇ ਜਾ ਕੇ ਉਹਨੂੰ ਕਹਿਣ ਲੱਗਾ ਵੀ ਤੁਸੀਂ ਸੰਸਾਰ ਦੇ ਵਿੱਚ ਆਏ ਹੋ। ਕਹਿਣ ਲੱਗੇ ਵੀ ਇਹਨਾਂ ਸੰਸਾਰ ਦੇ ਵਿੱਚ ਸੁੰਦਰਤਾ ਹੈ, ਇਹਨਾਂ ਰੰਗ ਰੂਪ ਹੈ, ਤੁਹਾਡਾ ਵੇਖ ਕੇ ਮਨ ਪ੍ਰਭਾਵਿਤ ਨਹੀਂ ਹੁੰਦਾ, ਵਕਾਰਾਂ ਵੱਲ ਜਾਣ ਨੂੰ ਤੁਹਾਡਾ ਜੀ ਨਹੀਂ ਕਰਦਾ, ਭੋਗਣ ਨੂੰ ਜੀ ਨਹੀਂ ਕਰਦਾ। ਉਹ ਮਹਾਂਪੁਰਖ ਬੰਦਗੀ ਵਾਲੇ ਸੀ, ਜੁੜੀ ਹੋਈ ਆਤਮਾ ਸੀ। ਉਹ ਕਹਿਣ ਲੱਗੇ ਵੀ ਤੇਰੀ ਗੱਲ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ, ਪਰ ਕਹਿਣ ਲੱਗੇ ਇੱਕ ਗੱਲ ਸਾਡੀ ਧਿਆਨ ਨਾਲ ਸੁਣ। ਪੁੱਛਿਆ ਜੀ ਕਿਹੜੀ? ਕਹਿਣ ਲੱਗੇ ਇੱਕ ਹਫ਼ਤੇ ਬਾਅਦ ਤੇਰੀ ਮੌਤ ਹੋ ਜਾਣੀ। ਉਹ ਸਮਰਾਟ ਬੜਾ ਹੈਰਾਨ ਹੋਇਆ, ਉਸੇ ਵੇਲੇ ਕਹਿਣ ਲੱਗਾ ਵੀ ਚੰਗਾ ਇਹਨਾਂ ਕੋਲ ਮੈਂ ਸਵਾਲ ਪੁੱਛਣ ਆਇਆ ਨੇ ਤੇ ਹੋਰ ਹੀ ਭਰਮ ਵਿੱਚ ਪਾ ਦਿੱਤਾ। ਜਿਸ ਵੇਲੇ ਆਹ ਬਚਨ ਕਹਿ ਤੇ ਚਲਾ ਗਿਆ ਘਰ ਦੇ ਵਿੱਚ। ਜਿਸ ਵੇਲੇ ਘਰ ਵਿੱਚ ਗਿਆ ਹੈ, ਹੁਣ ਉਹਨਾਂ ਮਹਾਂਪੁਰਖਾਂ ਦੇ ਬੋਲ ਜਿਹੜੇ ਸੀ ਗੂੰਜ ਰਹੇ ਨੇ ਵੀ ਇੱਕ ਹਫ਼ਤੇ ਬਾਅਦ ਮੇਰੀ ਮੌਤ ਹੋ ਜਾਣੀ। ਜਿਸ ਵੇਲੇ ਇੰਨੀ ਮੌਤ ਨੇੜੇ ਤੱਕੀ ਵੀ ਹਫ਼ਤਾ ਰਹਿ ਗਿਆ, ਦੋ ਦਿਨ ਰਹਿ ਗਏ ਨੇ, ਤਿੰਨ ਦਿਨ ਰਹਿ ਗਏ ਨੇ, ਉਹ ਵਿਚਾਰਾ ਆਪਣੇ ਘਰ ਵਿੱਚ ਆਇਆ, ਕਮਰਾ ਬੰਦ ਕਰਕੇ ਬਹਿ ਗਿਆ ਹੈ, ਇੱਕ ਪਰਮਾਤਮਾ ਦੀ ਭਗਤੀ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਜਿਉਂ ਸਵੇਰ ਤੋਂ ਖਾਣਾ ਪਾਣੀ ਖਾ ਕੇ ਬਹਿਣਾ, ਸਾਰਾ ਦਿਨ ਬੈਠੇ ਰਹਿਣਾ, ਰਾਤ ਵੀ ਜਾਗ ਆਉਣੀ ਤੇ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ। ਜਦੋਂ ਸੱਤ ਦਿਨ ਹੋਣੇ ਸੀ ਨਾ, ਛੇਵਾਂ ਦਿਨ ਸੀ ਤੇ ਉਹ ਮਹਾਂਪੁਰਖ ਉਹਦੇ ਘਰ ਵਿੱਚ ਚਲੇ ਗਏ। ਕਹਿਣ ਲੱਗੇ ਸੱਜਣਾ ਕੀ ਹਾਲ ਹੀ? ਕਹਿਣ ਲੱਗਾ ਮਹਾਂਪੁਰਖ ਕੋਈ ਹਾਲ ਨਹੀਂ। ਪੁੱਛਿਆ ਕਿਉਂ? ਕਹਿਣ ਲੱਗੇ ਜਿਸ ਦਿਨ ਦਾ ਤੁਸੀਂ ਦੱਸਿਆ ਨਾ, ਸੱਤ ਦਿਨ ਜ਼ਿੰਦਗੀ ਦੇ ਰਹਿ ਗਏ ਨੇ, ਉਸ ਦਿਨ ਦਾ ਘਰ ਵਿੱਚ ਬੈਠਾ ਹੈ। ਤੇ ਮਹਾਂਪੁਰਖ ਕਹਿਣ ਲੱਗੇ ਵੀ ਛੇ ਦਿਨ ਦੇ ਵਿੱਚ ਕੀਤਾ ਕੀ ਹੈ? ਵਕਾਰ ਭੋਗੇ ਨੇ, ਮਾੜੇ ਕਰਮ ਕੀਤੇ ਨੇ, ਕਿਸੇ ਦਾ ਬੁਰਾ ਕੀਤਾ। ਹੱਥ ਜੋੜ ਕੇ ਸਮਰਾਟ ਕਹਿਣ ਲੱਗਾ ਮਹਾਂਪੁਰਖ ਉਹ ਕਿਹੋ ਜਿਹੀਆਂ ਗੱਲਾਂ ਕਰਦੇ? ਮੈਨੂੰ ਪਤਾ ਲੱਗਾ ਵੀ ਸੱਤ ਦਿਨ ਜ਼ਿੰਦਗੀ ਦੇ ਬਾਕੀ ਨੇ। ਸੱਚ ਜਾਣਾ ਜੀ, ਇਹ ਸੱਤ ਦਿਨ ਮੈਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ ਦਾ ਨਾਮ ਹੀ ਜਪਦਾ ਰਿਹਾ ਵੀ ਪਤਾ ਨੀ ਕਿੰਨੇ ਮਾੜੇ ਕਰਮ ਕੀਤੇ ਨੇ, ਛੇ ਦਿਨ ਬਚੇ ਨੇ, ਘੱਟੋ ਘੱਟ ਇਹ ਤੇ ਚੰਗਾ ਕਰਮ ਕਰਦਾ। ਮਹਾਂਪੁਰਖ ਕਹਿਣ ਲੱਗੇ ਜਦੋਂ ਤੈਨੂੰ ਮੌਤ ਚੇਤੇ ਸੀ, ਸਾਰੇ ਮਾੜੇ ਐਬ ਨਿਕਲ ਗਏ, ਵਕਾਰ ਨਿਕਲ ਗਏ, ਅਸੀਂ ਹਰ ਵਕਤ ਮੌਤ ਨੂੰ ਚੇਤੇ ਰੱਖਦੇ ਹਾਂ। ਜਿਹੜਾ ਮੌਤ ਨੂੰ ਚੇਤੇ ਰੱਖਦਾ ਹੈ ਉਹਨੂੰ ਵਾਹਿਗੁਰੂ ਚੇਤੇ ਆਉਂਦਾ ਹੈ, ਜਿਹਨੂੰ ਪਰਮਾਤਮਾ ਚੇਤੇ ਆਉਂਦਾ ਹੈ ਵਕਾਰ ਉਹਦੇ ਨੇੜੇ ਨਹੀਂ ਜੇ ਆਉਂਦਾ। ਸੱਚ ਜੇ ਗੁਰਮੁਖੋ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਬੰਦੇ ਦਾ ਖੇੜਾ ਛੱਡਣਾ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹਿਣੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਵਾਹਿਗੁਰੂ ਨੇ ਮੇਰੇ ਤੇ ਆਹ ਪਰਉਪਕਾਰ ਕਰ ਦਿੱਤਾ, ਪੰਚ ਦੁੱਖ ਅਰ ਅਹੰਗ ਰੋਗ ਇਹ ਤਨ ਤੇ, ਸਗਲ ਦੂਰ ਕੀਨ ਐਬ ਵੀ ਦੂਰ ਕਰ

0: out here to support and be present in terms of giving education, screening, whether it is blood pressure or healthy lifestyle, talking about what are some key issues that are happening from with health related. Today we have a lot of our other sponsors, that is from Stanford Healthcare, who are collaborating on really sharing how to support in real life emergencies, right, when you have a chest pain or a heart attack, and how to do compressions or with taking care of your kids and if there is a choking situation involved. So really emergent needs that are happening, we want to give those skills out there. Along with there are other community partners who will be coming and speaking to each one of you. So I hope you are able to stop by and learn. And then to my fellow nurses who are here, who are part of the community, we want you to come be part of BANA. BANA is our own community itself, and where we have nurses, advanced practice providers, and allied health members. I wanted to give it to Sandeep, who is the fearless leader within this community, and I'm really grateful that she's able to partner with BANA and is an advanced practice nurse at Stanford Healthcare and has helped made this program possible. So thank you, Sandeep.
1: Thank you. Vaheguru Ji Ka Khalsa, Vaheguru Ji Ki Fateh. Main Shiti Deni Kungi, Asi members of Bay Area Indian Nurses Association De. Tusi Jarur Kareo Bar, Tusi Aake Sanu Visit Kareo, Uthe Blood Pressure Screening, Kita Fatima Ne Kya, Uthe Horvi Screening Hogi, Je Tusi Nursing De Vechvi, Ya Tusi Uthe Sanu Milen Ayo, Te Je Thode Kui Bacche Vi Nursing Karna Chonde Ya, Asi Uthe Hai Thode Like Guidance De Sakde Ya, Unanu Je Horvi Padna Mangde Ya, Like Nursing To Vaad Vi Master's Degrees Karna, doctorate degrees karni, je hor koi vi majors medical field de vich karna, scholarships vi available hundiyan. So tusi benti karke sare jane aayo si 2 baje tak utthe honge. Thank you so much. Vaheguru Ji Ka Khalsa, Vaheguru Ji Ki Fateh.
2: Vaheguru Ji Ka Khalsa, Vaheguru Ji Ki Fateh. I'm thankful to Bibi Fatima and also Bibi Sandeep Kaur for coming and sharing about the free health fair that we have at Sikh Gurdwara San Jose. So, jo saade fair health fair lag reya unhan de bare dona ne aa ke sanu dassya hai ga unhan da hardik dhanwad ji. Te hun suchnavan jaldi ik te is grand kal nu hagi sveer sham vadhere samari kirtan darbar honge ji. Main baaki kaafi chhad jani hai. ਅਤੇ ਸੰਪੂਰਨਤਾ ਦਿਵਸ ਅੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਰਿਹਾ 30 ਨੂੰ 22 ਨੂੰ ਸਿੱਖ ਹੈਰੀਟੇਜ ਨਾਈਟ ਵੀ ਹੈਗੀ ਆ ਸੌਕਰ ਗੇਮ ਦੀ ਅਰਥਕੁਏਕ ਦੀ 7:30 ਵਜੇ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ ਅਤੇ ਕਾਲਜ ਪ੍ਰੈਪ ਦੀ ਕਲਾਸਾਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ ਮੇਰੇ ਪਾਸ ਬੁਲਾਰਾ ਆਉਣਾ ਹੈਗਾ ਜੀ 12:45 ਉਸ ਦੇ ਸੰਬੰਧ ਵਿੱਚ ਅਤੇ ਬਾਕੀ ਸੂਚਨਾਵਾਂ ਦੇ ਨਾਲ ਨਾਲ 31 ਰਾਗ ਦਰਬਾਰ ਹੋ ਰਿਹਾ ਸਤੰਬਰ 11-12-13 ਨੂੰ 8ਵਾਂ ਸੂਚਨਾਵਾਂ ਬਾਕੀ ਛੱਡ ਜਾਵਾਂ ਹੁਣ ਤੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸੁਖਰਾਮ ਸਿੰਘ ਜੀ ਨੂੰ ਉਹ ਥਾਂ ਆ ਕੇ ਪੂਰਾ ਕਰ ਰਹੇ ਨੇ ਹਰਪ੍ਰੀਤ ਸਿੰਘ ਜੀ ਹੁਣਾਂ ਦੇ ਥਾਂ ਕਿਉਂਕਿ ਉਹਨਾਂ ਦੀ ਗਲਾ ਖਰਾਬ ਹੈਗਾ ਸੋ ਠੀਕ ਉਹਨਾਂ ਦਾ ਸਮਾਂ 10:45 ਤੱਕ ਹੈਗਾ ਜੀ ਕੀਰਤਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗਰੀਬ ਨਵਾਜ਼ ਸੱਚੇ ਪਿਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਤੋਂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਫਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀ। ਆਓ ਸਾਰੀ ਸੰਗਤ ਮਿਲ ਕਰਕੇ ਮਨੋਬਿਰਤੀਆਂ ਇਕਾਗਰ ਕਰਕੇ ਗਾਉਣਾ ਕਰੀਏ ਜੀ।

0: ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ, ਪਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
2: ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਣਦ ਕੀਰਤਨ ਤੇ ਕਥਾ ਸਰਵਣ ਕਰਕੇ, ਸਾਹਿਬਾਂ ਦੀਆਂ ਬਖਸ਼ਾਂ ਲੈ ਕੇ ਝੋੜੀਆਂ ਭਰ ਰਹੀ ਪਰਮ ਸਰਕਾਰ ਜੀ ਸਾਧ ਸੰਗਤ ਜੀਓ, ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਦੇ ਚਰਨਾਂ 'ਚ ਬੇਨਤੀ ਹੈ ਜੀ। ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜਿਨ੍ਹਾਂ ਨੇ ਨਾਲ ਸਾਥ ਦਿੱਤਾ, ਉਹਨਾਂ ਨੇ ਦੋ ਵਾਰੀ ਵਾਹਿਗੁਰੂ ਦਾ ਨਾਂ ਲੈ ਲਿਆ, ਉਸ ਨੂੰ ਪਤਾ ਨਹੀਂ ਪਰਵਾਹ ਨੇ ਇੱਕੋ ਵਾਰੀ ਕਿਹਾ ਹੋ ਜਾਣਾ। ਇਹ ਸਨ ਭਾਈ ਸਾਹਿਬ ਪਸਨਾਮ ਸਿੰਘ ਜੀ, ਜੋ ਤਾਂ ਜਿਨ੍ਹਾਂ ਨੇ ਪੂਰਾ ਕੀਤਾ ਸੀ, ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਦਾ ਜਿਹਨਾਂ ਗਲਾ ਖਰਾਬ ਹੈ ਵਾ ਸਹਿਗਾ, ਸੋ ਉਹਨਾਂ ਦਾ ਹਾਰਦਿਕ ਧੰਨਵਾਦ ਇਲਾਹੀ ਬਣ ਦੇ ਕੀਰਤਨ ਸਰਵਣ ਕਰਾਉਣ ਲਈ। ਸੂਚਨਾਵਾਂ ਬਾਹਰ ਹੈਲਥ ਫੇਅਰ ਲੱਗਾ ਹੈਗਾ ਜੀ, ਅਤੇ ਉਹਦੇ ਵਿੱਚ ਆ ਕੇ ਸੇਵਾ ਕਰ ਰਹੇ ਨੇ ਬੀਬੀਆਂ ਅਤੇ ਵੀਰ ਬੇਰੀਆ ਇੰਡੀਅਨ ਨਰਸ ਐਸੋਸੀਏਸ਼ਨ। ਉਹ ਆਪਣਾ ਕੰਮ ਕਾਰ ਛੱਡ ਕੇ, ਆਪਣਾ ਆਰਾਮ ਛੱਡ ਕੇ ਅੱਜ ਸੈਨੀ ਦੇ ਗੁਰੂ ਘਰ ਵਿੱਚ ਕੈਂਪ ਲਾ ਰਹੇ ਨੇ, ਅਤੇ ਮੈਂ ਵੀ ਉੱਥੇ ਗਿਆ। ਮੈਂ ਸਾਰਾ ਨਹੀਂ ਕਰ ਸਕਿਆ ਹਾਲੇ, ਅੱਧੇ ਮੈਂ ਸਟੇਸ਼ਨ ਕੀਤੇ ਨੇ, ਸਟੇਸ਼ਨ ਨੇ ਵੱਖ ਵੱਖ, ਉੱਥੇ ਮੈਂ ਆਪ ਜੀ ਨੂੰ ਦੱਸਦੇ ਹਾਂ ਵੀ ਇੱਕ ਸਟੇਸ਼ਨ 'ਤੇ ਜਾ ਕੇ ਤੁਹਾਨੂੰ ਪਹਿਲਾਂ ਸਾਈਨ ਕਰਨ ਵਾਲਾ ਪੇਪਰ ਮਿਲ ਜਾਂਦਾ, ਉੱਥੋਂ ਸ਼ੁਰੂ ਕਰ ਲਓ। ਉਹ ਤੁਹਾਨੂੰ ਫਿਰ ਇੱਕ ਹੋਰ ਫਾਰਮ ਦੇ ਦਿੰਦੇ ਆ ਵੱਖ ਵੱਖ ਥਾਵਾਂ 'ਤੇ ਜਾਣ ਦਾ, ਉਹ ਇਕੱਲੇ ਇਕੱਲੇ ਥਾਂ 'ਤੇ ਜਾ ਕੇ ਆਪ ਜੀ ਸਟੈਂਪ ਲਵਾ ਲੈਂਦੇ। ਉਹ ਮੈਂ ਦਿਖਾ ਵੀ ਦਿੰਦਾ ਤੁਹਾਨੂੰ, ਆਹ ਫਾਰਮ ਮਿਲ ਜਾਂਦਾ ਜਿਹਦੇ 'ਚ ਇਕੱਲੇ ਇਕੱਲੇ ਸਟੇਸ਼ਨ ਦੇ ਨਾਂ 'ਤੇ ਫੋਟੋ ਲੱਗੀਆਂ ਹੈਗੀਆਂ। ਫਿਰ ਇਕੱਲੇ ਇਕੱਲੇ ਸਟੇਸ਼ਨ 'ਚ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਲਓ ਜਾਂ ਕੁਐਸਚਨ ਕਰ ਲਓ, ਜੋ ਵੀ ਤੁਹਾਨੂੰ ਲੋੜ ਹੈਗੀ ਕਰਕੇ, ਅਤੇ ਅੱਗੇ ਤੋਂ ਅੱਗੇ ਚੱਲਦੇ ਜਾਓ ਸਟੈਂਪ ਲਵਾ ਕੇ। ਇਹ ਸੀ ਅੱਜ ਦੇ ਹੈਲਥ ਫਰੀ ਹੈਲਥ ਫੇਅਰ ਦੇ ਬਾਰੇ। ਬਲੱਡ ਪ੍ਰੈਸ਼ਰ ਵੀ ਦੇਖਦੇ ਨੇ, ਉਹ ਕਾਫੀ ਕੁਛ ਕਰਦੇ ਨੇ। ਅਤੇ ਕੱਲ੍ਹ ਨੂੰ ਸੰਗਰਾਂਦ ਹੈਗੀ ਹੈ ਭਾਦੋਂ ਦੀ, ਅਤੇ ਸਵੇਰ ਸ਼ਾਮ ਦੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ ਜੀ। ਸਿੱਖ ਹੈਰੀਟੇਜ ਨਾਈਟ ਹੈਗੀ ਹੈ 22 ਅਗਸਤ ਨੂੰ 7:30 ਵਜੇ ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ। ਅੱਗੇ 30 ਅਗਸਤ ਨੂੰ ਸੰਪੂਰਨਤਾ ਦੇਵ ਸਤਾਂਤਰ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਡੇ ਗੁਰੂ ਸਾਹਿਬ ਜੀ ਦਾ। ਅਤੇ 3 ਸਤੰਬਰ ਤੋਂ ਕਾਲਜ ਪ੍ਰੈਪ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਇਹ ਵੱਡਾ ਉਪਰਾਲਾ ਹੈ ਇਸ ਗੁਰੂ ਘਰ ਦੀ ਕਮੇਟੀ ਵੱਲੋਂ, ਜੋ ਬੱਚੇ ਇੰਗਲਿਸ਼, ਮੈਥ ਅਤੇ ਸਾਇੰਸ ਦੇ ਵਿੱਚ ਕਮਜ਼ੋਰ ਨੇ, ਭਾਵੇਂ ਉਹ ਹਾਈ ਸਕੂਲ 'ਚ ਪੜ੍ਹਦੇ ਨੇ, ਮਿਡਲ ਸਕੂਲ 'ਚ ਵੀ ਪੜ੍ਹਦੇ ਨੇ, ਉਹਨਾਂ ਨੂੰ ਐਕਸਟਰਾ ਹੈਲਪ ਇੱਥੇ ਦਿੱਤੀ ਜਾਂਦੀ ਹੈ ਖਾਲਸਾ ਸਕੂਲ ਵਾਲੇ ਪਾਸੇ, ਤਾਂ ਕਿ ਉਹਨਾਂ ਦੇ ਗ੍ਰੇਡ ਚੰਗੇ ਹੋਣ। ਜਦੋਂ ਚੰਗੇ ਗ੍ਰੇਡ ਹੋਣਗੇ ਇੱਥੇ ਮਿਡਲ ਅਤੇ ਹਾਈ 'ਚ, ਫਿਰ ਯੂਨੀਵਰਸਿਟੀ ਵਿੱਚ ਚੰਗੀਆਂ ਦਾਖਲਾ ਮਿਲ ਜਾਊਗਾ ਅਤੇ ਚੰਗੀ ਪੜ੍ਹਾਈ ਕਰ ਲੈਣਗੇ ਉਹ। ਉੱਥੋਂ ਲਾਭ ਉਠਾਓ ਜੀ, 3 ਦਾਖਲਾ ਅਤੇ ਬਾਹਰ ਉਹਨਾਂ ਨੇ ਟੇਬਲ ਲਾ ਲੈਣਾ ਹੈਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦਾ ਟੇਬਲ ਲੱਗਿਆ ਕਰਨਾ ਐਤਵਾਰ ਦੇ ਦਿਨਾਂ 'ਚ, ਸੋ ਉਹ ਤੋਂ ਲਾਭ ਉਠਾਓ। ਅਤੇ ਉਸ ਤੋਂ ਅੱਗੇ ਚਲੀਏ, 31 ਰਾਗ ਦਰਬਾਰ ਹੋ ਰਿਹਾ 11 ਸਤੰਬਰ 12 13 ਨੂੰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈਗਾ 12 ਸਤੰਬਰ, ਗੁਰਤਾ ਗੱਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ 13 ਸਤੰਬਰ ਨੂੰ, 14 ਨੂੰ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 18 ਸਤੰਬਰ ਨੂੰ ਵਿਆਹ ਦਾ ਪੁਰਬ ਹੈਗਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਅਤੇ ਨਾਲ ਜਿਨ੍ਹਾਂ ਨੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਯਾਤਰਾ ਕਰਨ ਜਾਣਾ ਹੈ, ਉਹ ਸੰਪਰਕ ਕਰ ਲਓ ਬੀਬੀ ਨਿੱਕੀ ਗਰੇਵਾਲ ਦੇ ਨਾਲ। ਉਹ 1 ਅਕਤੂਬਰ ਤੋਂ 10 ਅਕਤੂਬਰ ਤੱਕ 10 ਦਿਨ ਦਾ ਉਹਨਾਂ ਨੇ ਰੱਖਿਆ ਯਾਤਰਾ, ਉਸ ਤੋਂ ਲਾਭ ਉਠਾਓ। ਅਤੇ ਦੂਜੀ ਵਾਰੀ ਉਹਨੇ ਜਾਣਾ 16 ਨਵੰਬਰ ਤੋਂ 25 ਨਵੰਬਰ ਤੱਕ। ਸੋ ਬਾਕੀ ਸੂਚਨਾਵਾਂ ਫਿਰ ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ, ਠੀਕ 11:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ।

0: शिव की अरदास प्यारी। जप जीवा प्रवचरण तुम्हारे जन की भूख, तेरा नाम आहार तो दाता प्रभु देवन हर मालक जी, जे दी चोड़ी दी विच तू अपनी नाम दी कृपा देंदा है ओदी अवस्था ऐसी बन जांदी है आखां जीवा विसरे मर जाओ। सो इनिक सेवा प्रवान करनी ਹੋਈਆਂ ਭੁੱਲਾਂ ਚੁੱਕਾ ਦੇਖੀਮਾ ਅਗਲੇ ਪ੍ਰੋਗਰਾਮ ਸਰਵਣ ਕਰੇ ਜੀ ਦਾ ਸਰਵਪਤੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਚਬਰ ਛੇਤਰ ਤੇ ਮਾਲਿਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੁੜ ਬੈਠੇ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਭਾਈ ਰਛਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਲਾਹੇ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਇਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਕੱਲ ਮੰਡੇ ਨੂੰ ਪਾਦੋ ਦੀ ਸੰਗਰਾਂਦ ਹੈ ਔਰ 22 ਤਰੀਕ ਨੂੰ ਸਿੱਖ ਹੈਰੀਟੇਜ ਨਾਈਟ ਜਿਹੜੀ ਹੈ ਅਰਥਕੁਏਕਸ ਦੇ ਨਾਲ, ਸੈਨੋਜ਼ ਦੇ ਅਰਥਕੁਏਕਸ ਦੇ ਨਾਲ ਸ਼ਾਮ ਨੂੰ 7:30 ਹੋਣ ਜਾ ਰਹੀ ਹੈ। ਸੋ ਇਹ ਲਾਸਟ ਸੰਡੇ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਅਸੀਂ ਸਾਰੇ ਪਹੁੰਚ ਕੇ ਉੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ। 27 ਤਰੀਕ ਨੂੰ ਜਨਮ ਦਿਨ ਭਾਈ ਦਇਆ ਸਿੰਘ ਜੀ ਦਾ ਹੈ ਤੇ 30 ਤਰੀਕ ਨੂੰ ਸੰਪੂਰਨਤਾ ਦਿਵਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਸਪਟੈਂਬਰ 3 ਤੋਂ ਕਾਲਜ ਪ੍ਰੈਪ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਹਨ। ਸੋ ਆਪ ਜੀ ਦੇ ਅਗਰ ਕੋਈ ਬੱਚੇ ਜਾਂ ਗ੍ਰੈਂਡ ਕਿਡਸ ਉਹਦੇ ਵਿੱਚ ਪਾਰਟੀਸਪੇਟ ਕਰਦੇ ਹਨ ਤਾਂ ਲੰਗਰ ਹਾਲ ਵਿੱਚ ਸੇਵਾਦਾਰ ਟੇਬਲ ਲਗਾ ਕੇ ਬੈਠੇ ਹੋਏ ਆ, ਆਪ ਉਹਨਾਂ ਤੋਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹਨ। ਸਪਟੈਂਬਰ 11 ਤੋਂ 13 ਤੱਕ ਰਾਗ ਕੀਰਤਨ ਦਰਬਾਰ ਹੋਣ ਜਾ ਰਿਹਾ ਹੈ ਗੁਰੂ ਘਰ ਵਿੱਚ ਤੇ ਸਪਟੈਂਬਰ 12 ਨੂੰ ਪਹਿਲਾ ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਕਿਰਪਾਲ ਸਿੰਘ ਜੀ ਅਟਵਾਲ ਜੀ ਆਪ ਜੀ ਨਾਲ ਫਾਈਨੈਂਸ਼ੀਅਲ ਰਿਪੋਰਟ ਸਾਂਝੀ ਕਰਨਗੇ 12:10 ਦੇ ਕਰੀਬ। ਤੇ ਹੁਣ ਆਪ ਜੀ ਨੂੰ ਕਾਲ ਸਟੇਟ ਤੋਂ ਜਿਹੜੇ ਰਿਸਰਚ ਪ੍ਰੋਗਰਾਮ ਦੇ ਸਾਡੇ ਕੋਲ 2 ਬੁਲਾਰੇ ਆਏ ਹਨ, ਉਹਨਾਂ ਨੇ ਆਪ ਜੀ ਨਾਲ 1 ਮਿੰਟ ਆਪਣੇ ਪ੍ਰੋਗਰਾਮ ਦੇ ਬਾਰੇ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰਨੀਆਂ ਹਨ।
2: ਗੁੱਡ ਮਾਰਨਿੰਗ ਐਵਰੀਬਾਡੀ, ਮਾਈ ਨੇਮ ਇਜ਼ ਅਰਨਬ ਮੁਖਰਜੀ, ਆਈ ਐਮ ਅ ਪ੍ਰੋਫੈਸਰ ਐਟ ਕਾਲ ਸਟੇਟ ਈਸਟ ਬੇ। ਆਈ ਵੁੱਡ ਜਸਟ ਲਾਈਕ ਟੂ ਇੰਟਰੋਡਿਊਸ ਮਾਈ ਸਟਾਰ ਸਟੂਡੈਂਟ ਪ੍ਰਭਜੋਤ ਕੌਰ, ਹੂ ਹੈਜ਼ ਅ ਰਿਕੁਐਸਟ ਫਾਰ ਯੂ ਵੈਰੀ ਕੁਇਕ। ਥੈਂਕ ਯੂ।
3: Hello, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਪ੍ਰਭਜੋਤ ਕੌਰ ਆ ਐਂਡ ਆਈ ਐਮ ਅ ਵੈਰੀ ਪ੍ਰਾਊਡ ਪੰਜਾਬੀ ਸਟੂਡੈਂਟ ਸਟੱਡੀਂਗ ਐਟ ਕਾਲ ਸਟੇਟ ਈਸਟ ਬੇ। ਅੱਜ ਮੈਂ ਤੁਹਾਡੀ ਥੋੜ੍ਹੇ 1 ਮਿੰਟ ਦੀ ਅਟੈਂਸ਼ਨ ਪਲੀਜ਼ ਇੱਥੇ ਚਾਹੁੰਦੀ ਹਾਂ। ਮੈਂ ਇੱਥੇ ਆਈ ਹਾਂ ਕਿਉਂਕਿ ਮੈਂ ਆਪਣੀ ਕਮਿਊਨਿਟੀ ਦੀ ਬਹੁਤ ਕੇਅਰ ਕਰਦੀ ਹਾਂ ਐਂਡ ਦੈਟਸ ਵਾਈ ਸਾਡੇ ਇੱਕ ਟੇਬਲ ਆ ਕੇਅਰ ਜੋਸ਼ੀ ਦੇ ਨਾਮ 'ਤੇ, ਤਾਂ ਕਿ ਤੁਸੀਂ ਉੱਥੇ ਆ ਕੇ ਆਪਣੀ ਹੈਲਥ ਬਾਰੇ ਸਾਨੂੰ ਦੱਸੋ, ਤਾਂ ਕਿ ਪੰਜਾਬੀ ਕਮਿਊਨਿਟੀ ਹੋਰ ਤੋਂ ਹੋਰ ਜ਼ਿਆਦਾ ਹੈਲਥ ਕੇਅਰ ਵਿੱਚ ਕਿੱਦਾਂ ਹੋਰ ਜ਼ਿਆਦਾ ਦੇਖੀ ਜਾ ਸਕੇ ਅਤੇ ਉਹਨਾਂ ਬਾਰੇ ਰੀਸਰਚ ਹੋ ਸਕੇ ਜਿੱਦਾਂ ਬਾਕੀ ਹੋਰ ਕਮਿਊਨਿਟੀਜ਼ ਦੀ ਹੁੰਦੀ ਆ। ਸੋ ਪਲੀਜ਼ ਤੁਸੀਂ ਉੱਥੇ ਸਾਡੇ ਟੇਬਲ 'ਤੇ ਆਓ, ਕੇਅਰ ਜੋਸ਼ੀ ਦਾ ਨਾਮ ਆ ਐਂਡ ਐਟ ਦੀ ਐਂਡ ਸਾਨੂੰ $10 ਦਾ ਗਿਫਟ ਕਾ ਵੀ ਮਿਲੂਗਾ। ਸੋ ਆਈ ਹੋਪ ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਦੇਖੂੰਗੀ ਐਂਡ ਆਪਾਂ ਆਪਣੀ ਕਮਿਊਨਿਟੀ ਨੂੰ ਹੋਰ ਹੈਲਦੀ ਕਰੀਏ, ਹੋਰ ਵਧੀਆ ਕਰੀਏ, ਤਾਂ ਕਿ ਆਪਾਂ ਹੋਰ ਵਧੀਆ ਤੋਂ ਵਧੀਆ ਰੋਜ਼ ਗੁਰਦੁਆਰੇ ਆਈਏ। ਐਂਡ ਯਾ, ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਸੂਚਨਾਵਾਂ ਇਸ ਟਾਈਮ ਲਈ, ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਨ ਕਰਦੇ ਹਾਂ।

ਬੰਦੇ ਨੇ ਜੋ ਪਾਪ ਕਰਮ ਕੀਤੇ ਹੁੰਦੇ ਨੇ ਨਾ, ਉਹ ਉਹਨੂੰ ਸਕੂਨ ਦੇ ਨਾਲ ਚੈਨ ਦੇ ਨਾਲ ਬੈਠਣ ਨਹੀਂ ਦਿੰਦੇ। ਚੰਗੇ ਕਰਮ ਕਮਾਵਾਂਗੇ, ਸ਼ੁਭ ਕਰਮਾਂ ਦੇ ਨਾਲ ਜੁੜਾਂਗੇ, ਜਿਵੇਂ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਾਨੂੰ ਵਚਨ ਕੀਤੇ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋ। ਨਾਮ ਜਪਣ ਵਾਲਾ ਬੰਦਾ ਕਦੀ ਹਾਏ ਹਾਏ ਨਹੀਂ ਕਰਦਾ, ਉਹ ਵਾਹਿਗੁਰੂ ਵਾਹਿਗੁਰੂ ਕਰਦਾ। ਜਿੰਨੇ ਮਰਜ਼ੀ ਦੁੱਖ ਆ ਜਾਣ, ਜਿੰਨੀਆਂ ਮਰਜ਼ੀ ਤਕਲੀਫਾਂ ਆ ਜਾਣ, ਪਰੇਸ਼ਾਨੀਆਂ ਆ ਜਾਣ, ਉਹਦੇ ਮੁੱਖ ਤੋਂ ਕਦੀ ਹਾਏ ਦੀ ਆਵਾਜ਼ ਨਹੀਂ ਨਿਕਲਦੀ। ਉਹ ਵਾਹਿਗੁਰੂ ਵਾਹਿਗੁਰੂ ਕਰਕੇ ਸਾਰੇ ਦੁੱਖਾਂ ਨੂੰ ਉਹਦੀ ਰਜ਼ਾ ਸਮਝ ਕੇ ਮੰਨ ਲੈਂਦਾ, ਉਹਦੀ ਰਜ਼ਾ ਵਿੱਚ ਸਹਿਣ ਕਰ ਲੈਂਦਾ। ਅਤੇ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ, ਪਾਤਸ਼ਾਹ ਜਿਉਂ ਭਾਵੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜ, ਤੇਰੀ ਸ਼ਰਨ ਵਿੱਚ ਆਇਆ ਹਾਂ, ਜਿਵੇਂ ਤੈਨੂੰ ਪਾਉਂਦਾ ਰੱਖ ਲੈ। ਦੁੱਖ ਦੇ ਦੇ ਸੁੱਖ ਦੇ ਦੇ, ਮੈਂ ਤਾਂ ਤੇਰਾ ਹਾਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਮੈਂ ਤਾਂ ਸਾਰਾ ਕੁਝ ਤੈਨੂੰ ਅਰਪਣ ਕਰੀ ਬੈਠਾ। ਗੁਰਮੁਖਾਂ ਦੀ ਨਿਸ਼ਾਨੀ ਇਹ ਹੈ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਏ। ਜੇ ਕੋ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰ ਨਾਲੇ। ਆਪਣੇ ਅੰਦਰੋਂ ਗੁਰੂ ਦੇ ਨਾਲ ਰਵੇ ਬਸ, ਅਤੇ ਇਹ ਭਾਵਨਾ ਬਣਾਈ ਰੱਖੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਨ। ਬੰਦੇ ਨੂੰ ਪਾਪ ਕਰਮ ਉਹਦੇ ਕੀਤੇ ਹੋਏ ਉਹਨੂੰ ਡਰਾਉਂਦੇ ਨੇ, ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਵੇ ਪ੍ਰਵਾਹ, ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮੈਂ ਸਾ। ਜਿੰਨਾ ਤੇਰੇ ਤੇਰੇ ਸਵਾਸ ਚੱਲਦੇ ਨੇ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਹੱਥਾਂ ਦੇ ਨਾਲ ਕਿਰਤ ਕਰੀ ਜਾ, ਰਸਨਾਂ ਦੇ ਨਾਲ ਗੁਰੂ ਗੁਰੂ ਜਪੀ ਜਾ। ਹਾਥ ਪਾਉਂ ਕਰ ਕਾਮ ਸਭ ਜੀਤ, ਨਿਰੰਜਨ ਨਾਲ ਆਪਣਾ ਚਿੱਤ ਜਿਹੜਾ ਉਹਦੇ ਪਾਸੇ

0: ਦਾਸ ਨੂੰ ਹੁਕਮ ਹੋਇਆ ਸੀ ਆਪਣੇ ਸਮੇਂ ਤੋਂ 5-7 ਮਿੰਟ ਪਹਿਲਾਂ ਸਮਾਪਤੀ ਕਰਨ ਲਈ। ਸੋ ਆਓ ਪ੍ਰਬੰਧਕ ਸਾਹਿਬਾਨਾਂ ਵੱਲੋਂ ਲਿਖੇ ਹੋਏ ਪ੍ਰੋਗਰਾਮ ਦੇ ਅਨੁਸਾਰ ਆਪ ਜੀ ਬੜੇ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸੁਣਦੇ ਹੋਏ ਦਾਸਰਿਆਂ ਨੂੰ ਇੱਥੇ ਹੀ ਫਤਿਹ ਦੀ ਸਾਂਝ ਬੁਲਾਉਣਾ ਕਰੋ ਜੀ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਧੰਨਵਾਦ। ਹੁਣ ਆਪ ਜੀ ਦੇ ਕੋਲ ਸਰਦਾਰ ਕਿਰਪਾਲ ਸਿੰਘ ਜੀ ਅਟਵਾਲ, ਜੋ ਕਿ ਸਾਡੇ ਟ੍ਰੈਜਰ ਡਿਪਾਰਟਮੈਂਟ ਦੇ ਹੈਡ ਹੈ, ਉਹ ਆਪ ਜੀ ਨਾਲ ਜੁਲਾਈ ਦੇ ਮਹੀਨੇ ਦੀ ਫਾਈਨੈਂਸ਼ੀਅਲ ਰਿਪੋਰਟ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਨਾਲ ਪਿਛਲੇ ਮਹੀਨੇ ਜੁਲਾਈ ਦੀ ਗੁਰੂ ਘਰ ਦੀ ਫਾਈਨੈਂਸ਼ੀਅਲ ਰਿਪੋਰਟ, ਜਿਵੇਂ ਜਿਹੜਾ ਆਪਣਾ ਹਿਸਾਬ ਕਿਤਾਬ ਕਿੰਨਾ ਖਰਚਾ ਹੋਇਆ ਔਰ ਕਿੰਨੀ ਆਪਾਂ ਨੂੰ ਜਿਹੜੀ ਆ ਡੋਨੇਸ਼ਨ ਇਨਕਮ ਇਕੱਠੀ ਹੋਈ ਹੈਗੀ ਆ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ। ਆਪਣੇ ਹਰੇਕ ਸਾਲ ਤੁਹਾਨੂੰ ਪਤਾ ਵੀ ਆਪਣੀ ਆਡਿਟ ਰਿਪੋਰਟ ਹੁੰਦੀ ਹੈਗੀ ਆ। ਪਿਛਲੇ ਸਾਲ 2025 ਦੀ ਆਡਿਟ ਰਿਪੋਰਟ ਪਿਛਲੇ ਮਹੀਨੇ ਕੰਪਲੀਟ ਹੋ ਗਈ ਸੀਗੀ, ਜਿਹੜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਅਸੀਂ ਪਾ ਦਿੱਤੀ ਹੈਗੀ ਆ। ਜੇ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾਓ ਅਤੇ ਇੱਥੇ ਤੁਹਾਨੂੰ 2025 ਦੀ ਆਡਿਟ ਰਿਪੋਰਟ ਤੁਸੀਂ ਦੇਖ ਸਕਦੇ ਹਾਂ। ਆਮ ਸੰਗਤ ਨੂੰ ਸ਼ਾਇਦ ਨਾ ਪਤਾ ਹੋਵੇ ਵੀ ਗੁਰਦੁਆਰਾ ਸਾਹਿਬ ਨੂੰ ਜਿਹੜੀ ਇਨਕਮ ਆ ਉਹ ਕਿੱਥੋਂ ਕਿੱਥੋਂ ਆਉਂਦੀ ਹੈਗੀ ਆ। ਜਿਵੇਂ ਤੁਸੀਂ ਦੇਖਦੇ ਹਾਂ ਸਕਰੀਨ 'ਤੇ, 8 ਤਰੀਕਿਆਂ ਨਾਲ ਗੁਰੂ ਘਰ ਨੂੰ ਇਨਕਮ ਆਉਂਦੀ ਹੈਗੀ ਆ। ਜਿਵੇਂ ਆਮ ਸੰਗਤ ਸਮਝੀ ਵੀ ਚੜਾਵਾ ਹੀ ਆ, ਜਿਹੜੀ ਜ਼ਿਆਦਾ ਇਨਕਮ ਆ। ਚੜਾਵਾ ਜਿਹੜਾ ਅੰਦਾਜ਼ੇ ਨਾਲ ਤੁਹਾਨੂੰ ਮੈਂ ਦੱਸਦਾ ਵੀ ਐਤਵਾਰ ਨੂੰ 5,000 ਚੜਾਵਾ ਹੋ ਜਾਂਦਾ ਦੁਪਹਿਰ ਦਾ ਅਤੇ 2,000 ਸ਼ਾਮ ਦਾ। ਬਾਕੀ ਦਿਨਾਂ ਦੇ ਵਿੱਚ ਤਕਰੀਬਨ 1,000 ਤੋਂ 1,500 ਚੜਾਵਾ ਹੁੰਦਾ ਹੈਗਾ ਐਵਰੀ ਡੇ। ਅਤੇ ਪਰ ਜੇ ਤੁਸੀਂ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਵੀ ਆਪਣੀ ਟੋਟਲ ਇਨਕਮ ਕਿੰਨੀ ਹੈਗੀ ਆ। ਪਹਿਲਾਂ ਤਾਂ ਆਪਣੇ ਜਿਹੜੇ ਖਰਚੇ ਹੈਗੇ ਆ, ਸਭ ਤੋਂ ਵੱਧ ਜਿਹੜਾ ਆਪਣਾ ਪੇਰੋਲ ਦਾ, ਪਿਛਲੇ ਮਹੀਨੇ $76,000 ਆਪਣਾ ਪੇਰੋਲ ਦਾ ਖਰਚਾ ਸੀ। ਦੋ ਵਾਰ ਪੇਰੋਲ ਬਣਦਾ, ਇੱਕ 15 ਤਰੀਕ ਤੱਕ, ਦੂਸਰਾ 30 ਜਾਂ 31 ਤਰੀਕ ਤੱਕ। ਅਤੇ ਉਹ ਤੋਂ ਅੱਗੇ ਆਪਣੀ ਮੋਰਟਗੇਜ ਦੀ ਪੇਮੈਂਟ 42,000, ਫਿਰ ਗੁਰਦੁਆਰਾ ਸਾਹਿਬ ਦੀ ਜਿਹੜੀ ਆਡਿਟ ਹੋਈ ਆ ਉਹਨਾਂ ਨੇ ਆਪਾਂ ਨੂੰ ਤਕਰੀਬਨ 14,000 ਚਾਰਜ ਕੀਤਾ ਹੈਗਾ। ਅਤੇ PG&E ਦਾ ਬਿੱਲ, ਇਹ ਜੂਨ ਮਹੀਨੇ ਦਾ ਬਿੱਲ ਆ ਜਿਹੜਾ ਆਪਾਂ ਜੁਲਾਈ 'ਚ ਪੇ ਕੀਤਾ। ਹੁਣ ਆਪਣੇ ਜਿਹੜੀ ਸੋਲਰ ਸਿਸਟਮ ਹੈ ਪੂਰਾ ਚੱਲ ਰਿਹਾ ਹੈਗਾ, ਜੁਲਾਈ 2 ਨੂੰ ਉਹ ਪੂਰਾ ਓਪਰੇਟ ਕਰਨਾ ਸ਼ੁਰੂ ਕਰਤਾ ਸੀ, ਅਤੇ ਉਹ ਜੁਲਾਈ ਦਾ ਬਿੱਲ ਜਿਹੜਾ ਉਹ ਆਪਾਂ ਅਗਸਤ ਵਿੱਚ ਪੇ ਕਰਨਾ, ਉਹ ਇਲੈਕਟ੍ਰਿਕ ਦਾ ਬਿੱਲ 0 ਹੋ ਗਿਆ, ਸਿਰਫ ਹੁਣ ਆਪਣਾ ਗੈਸ ਦਾ ਬਿੱਲ ਰਹਿ ਗਿਆ। ਅਤੇ ਨਾਲ ਇੰਨਾ ਹੀ ਨਹੀਂ, ਆਪਾਂ 4,000 ਦੀ ਬਿਜਲੀ ਵੇਚੀ ਹੈਗੀ ਆ PG&E ਨੂੰ, ਜਿਹੜੀ ਆਪਣੇ ਅਕਾਊਂਟ ਵਿੱਚ ਚੱਲ ਗਈ ਆ। ਜਦੋਂ ਗਾਂਹ ਮੀਂਹ ਸ਼ੁਰੂ ਹੋ ਜਾਣੇ, ਆਪਣੀ ਘੱਟ ਪ੍ਰੋਡਿਊਸ ਹੋਣੀ ਹੈਗੀ ਆ, ਉਦੋਂ ਫਿਰ ਆਪਾਂ ਉਹ ਵਰਤਣੀ ਹੈਗੀ ਆ, ਜਾਂ ਫਿਰ ਆਪਾਂ ਰਾਤ ਨੂੰ ਜਦੋਂ ਸੋਲਰ ਸਿਸਟਮ ਨਹੀਂ ਚੱਲਦਾ ਉਦੋਂ ਵਰਤਦੇ ਹੈਗੇ ਹਾਂ। ਅਤੇ ਇਹ ਤੋਂ ਅੱਗੇ ਕਲੀਨਿੰਗ ਸਪਲਾਈ ਜਿਹੜੀਆਂ ਆਪਣੇ ਸਫਾਈ ਵਾਲੇ ਆ, ਉਹ ਤਕਰੀਬਨ $9,000 ਹਰ ਮਹੀਨੇ ਚਾਰਜ ਕਰਦੇ ਹੈਗੇ ਆ। ਜਾਂ ਸਮਾਨ ਉਹਨਾਂ ਨੂੰ ਆਪਾਂ ਖਰੀਦ ਕੇ ਦਿੰਦੇ ਹਾਂ, ਉਹ ਸਿਰਫ ਆਪਣੀ ਸਰਵਿਸ ਪ੍ਰੋਵਾਈਡ ਕਰਦੇ ਹੈਗੇ ਆ। ਅਤੇ ਇਸ ਤਰ੍ਹਾਂ ਹੀ ਸਕੋਲਰਸ਼ਿਪ ਜਿਹੜਾ ਆਪਾਂ ਦਿੰਦੇ ਹੈਗੇ ਹਾਂ। ਗੁਰਮਤ ਕੈਂਪ ਦੇ ਵਿੱਚ ਤਕਰੀਬਨ 5,000 ਤੋਂ ਘੱਟ ਖਰਚ ਆਇਆ ਸੀ, ਅਤੇ ਇਹਨਾਂ ਨੇ ਭੈਣ ਜੀ ਪ੍ਰਿਤਪਾਲ ਹੋਣਾ ਨੇ, ਇਹਨਾਂ ਨੇ ਇਹਨਾਂ ਦੇ ਐਫਰਟ ਦੇ ਨਾਲ ਤਕਰੀਬਨ $20,000 ਇਹਨਾਂ ਨੇ ਇਕੱਠਾ ਕੀਤਾ ਗੁਰੂ ਘਰ ਲਈ। ਕਾਫੀ ਖਰਚੇ ਜਿਹੜੇ ਆਉਂਦੇ ਥੋੜੇ ਥੋੜੇ, ਮੈਂ ਸਾਰੇ ਤਕਰੀਬਨ ਲਿਸਟ ਕੀਤੇ ਹੈਗੇ ਇਹਦੇ ਵਿੱਚ। ਜੇ ਕਿਸੇ ਨੂੰ ਇਹਦੀ ਕੋਈ ਪੂਰੀ ਡਿਟੇਲ ਚਾਹੀਦੀ ਆ, ਉਹ ਵੀ ਅਸੀਂ ਦਿਖਾ ਸਕਦੇ ਹੈਗੇ ਹਾਂ। ਸਾਰੇ ਜਿੰਨੇ ਵੀ ਪਿਛਲੇ ਮਹੀਨੇ ਖਰਚੇ ਹੋਏ, ਸਾਰੇ ਤਕਰੀਬਨ $2,09,000 ਟੋਟਲ ਗੁਰੂ ਘਰ ਦਾ, ਜਿੰਨੇ ਚੈੱਕ ਲਿਖੇ ਆ ਜਾਂ ਔਨਲਾਈਨ ਪੇਮੈਂਟ ਕੀਤੀਆਂ ਹੈਗੀਆਂ, ਇੰਨਾ ਆਪਣਾ ਖਰਚਾ ਹੋਇਆ ਹੈਗਾ। ਅੱਗੇ ਆ ਗਈ ਜਿਹੜੀ ਇਨਕਮ ਆ ਗੁਰੂ ਘਰ ਦੀ, ਦੇਖੋ ਤੁਸੀਂ ਹੁਣ ਕਿੱਥੋਂ ਕਿੱਥੋਂ, ਜਿਹੜੀ ਉੱਪਰਲੀ ਲਾਈਨ ਹੈਗੀ 2,20,000 ਦੀ, ਇਹ ਸਿਰਫ ਕੈਸ਼ ਜਾਂ ਚੈੱਕ ਹੈਗੇ ਆ। ਇਹ ਤੋਂ ਅੱਗੇ ਜਿਹੜੀਆਂ ਬਿਲਡਿੰਗ ਫੰਡ ਲਈ ਜਿਹੜੀਆਂ ਸੰਗਤ ਨੇ ਡੋਨੇਸ਼ਨ ਦਿੱਤੀਆਂ, ਤਕਰੀਬਨ $46,000 ਸੀਗੀਆਂ, ਜਿਨ੍ਹਾਂ ਨੇ ਚੈੱਕ ਦੇ ਉੱਪਰ ਲਿਖਿਆ ਵੀ ਬਿਲਡਿੰਗ ਫੰਡ ਲਈ ਹੈਗਾ। ਅਤੇ ਇਸ ਤਰ੍ਹਾਂ ਕ੍ਰੈਡਿਟ ਕਾਰਡ ਜਿਹੜਾ ਆਪਾਂ ਵਰਤਦੇ ਹੈਗੇ ਹਾਂ ਬਾਹਰ, ਉਹਦਾ ਤਕਰੀਬਨ 12,000 ਸੀਗਾ। ਔਨਲਾਈਨ ਲੋਕ ਜੇ ਸੰਗਤ ਕ੍ਰੈਡਿਟ ਕਾਰਡ ਵਰਤਦੇ ਹੈਗੇ ਆ, ਉਹਨਾਂ ਦਾ ਵੀ $7,700। ਅਤੇ ਕੰਪਨੀ ਮੈਚ ਡੋਨੇਸ਼ਨ, ਜਿਵੇਂ ਤੁਸੀਂ ਦੇਖਦੇ ਹੈਗੇ ਆ, ਜਿਹੜੇ ਆਪਣੇ ਸੰਗਤ ਮੈਂਬਰ ਕੰਪਨੀਆਂ 'ਚ ਕੰਮ ਕਰਦੇ ਆ, ਗੂਗਲ, ਮਾਈਕਰੋਸਾਫਟ ਜਾਂ ਐਪਲ 'ਚ ਕਰਦੇ, ਉੱਥੇ ਜਦੋਂ ਡੋਨੇਟ ਕਰਦੇ ਆ, ਕੰਪਨੀਆਂ ਡਬਲ ਕਰਕੇ ਭੇਜ ਦਿੰਦੀਆਂ। ਉੱਥੋਂ ਆਪਾਂ ਨੂੰ ਇਸ ਪਿਛਲੇ ਮਹੀਨੇ ਦਾ $15,000 ਆਇਆ, ਅਤੇ ਟੋਟਲ ਰਲਾ ਕੇ ਆਪਣਾ ਜਿਹੜੀ ਟੋਟਲ ਇਨਕਮ ਸੀਗੀ $3,09,000 ਸੀ, ਅਤੇ ਇਹਦੇ ਵਿੱਚੋਂ $2,09,000 ਆਪਣਾ ਖਰਚਾ ਸੀਗਾ, ਅਤੇ ਤਕਰੀਬਨ $1,00,000 ਜਿਹੜਾ ਆਪਾਂ ਕੰਸਟਰਕਸ਼ਨ ਅਕਾਊਂਟ ਦੇ ਵਿੱਚ ਪਾਇਆ ਹੈਗਾ ਪਿਛਲੇ ਮਹੀਨੇ। ਅਤੇ ਆਹ ਜਿਹੜੇ ਹੈਗੇ ਆ ਨਾਮ, ਮੈਂ ਪਿਛਲੀ ਵਾਰੀ ਵੀ ਲਿਸਟ ਕੀਤੇ ਸੀ, ਇੱਕ ਇਹਦੇ ਵਿੱਚ ਹਰਨਵੀਰ ਸਿੰਘ ਅਟਵਾਲ ਹੋਰ ਐਡ ਕੀਤਾ ਹੈਗਾ, ਜਿਨ੍ਹਾਂ ਨੇ ਅੱਜੇ ਹੀ ਮੈਨੂੰ ਫਾਰਮ ਦਿੱਤਾ ਵੀ ਆਟੋਮੈਟਿਕ ਬੈਂਕ ਦੇ ਵਿੱਚੋਂ ਡੋਨੇਸ਼ਨ ਆ ਜਾਂਦੀ ਹੈ। ਉਹਨਾਂ ਨੇ 1 ਸਾਲ ਲਈ ਸਾਈਨ ਕੀਤਾ ਹੈਗਾ, ਪਰ ਪਹਿਲਾਂ ਵੀ ਜਦੋਂ ਮਰਜ਼ੀ ਆਪਾਂ ਕੈਂਸਲ ਕਰ ਸਕਦੇ ਹਾਂ ਜੇ ਪਰਿਵਾਰ ਦੀ ਸਹਿਮਤੀ ਦੇ ਨਾਲ। ਜਿਹੜੀਆਂ ਵੱਡੀਆਂ ਡੋਨੇਸ਼ਨ ਸੰਗਤ ਨੇ ਦਿੱਤੀਆਂ ਹੈਗੀਆਂ, ਪਿਛਲੇ ਹਫ਼ਤੇ ਕੁਲਵੰਤ ਸਿੰਘ ਸਿੱਧੂ ਨੇ $1,00,000 ਦੇਣ ਦਾ ਵਾਅਦਾ ਕੀਤਾ ਹੈਗਾ ਗੁਰਘਰ ਦੀ ਬਿਲਡਿੰਗ ਵਾਸਤੇ, ਅਤੇ ਕਾਫ਼ੀ ਡੋਨੇਸ਼ਨ ਜਿਵੇਂ ਆ ਰਹੀਆਂ ਹੈਗੀਆਂ ਕਈਆਂ ਨੇ, ਅਤੇ ਤਕਰੀਬਨ ਸਾਰੇ $1,00,000 ਪੂਰੇ ਦੇ ਹੀ ਦਿੱਤੇ ਆ। ਥੋੜ੍ਹੇ ਪਰਿਵਾਰ ਹੈਗੇ ਜਿਨ੍ਹਾਂ ਦੇ ਅਜੇ ਪੂਰੇ ਨਹੀਂ, ਹਰ ਮਹੀਨੇ ਉਹ ਦੇ ਰਹੇ ਹੈਗੇ ਆ। ਨਵਤੇਜ ਸਿੰਘ ਨਾਲ ਫੈਮਿਲੀ ਬੜੇ ਗੁਰੂ ਘਰ ਦੇ ਪ੍ਰੇਮੀ ਆ, ਹਰੇਕ ਐਤਵਾਰ ਆਉਂਦੇ ਆ, ਕੀਰਤਨ ਸੁਣਨ ਤੋਂ ਬਾਅਦ ਇਹ ਲੰਗਰ ਹਾਲ 'ਚ ਜਾ ਕੇ ਭਾਂਡਿਆਂ ਦੀ ਸਫਾਈ ਸ਼ੁਰੂ ਕਰ ਦਿੰਦੇ ਹੈਗੇ ਆ। ਇਹ ਪਿਛਲੇ ਬੜੇ ਲੰਬੇ ਸਮੇਂ ਤੋਂ, ਕਿੰਨਿਆਂ ਸਾਲਾਂ ਤੋਂ ਇਹ ਹਰ ਮਹੀਨੇ ਸੰਗਰਾਂਦ ਦੇ ਲਾਗੇ ਛਾਗੇ ਆ ਕੇ $4,000-$5,000 $6,000 ਵੀ ਮਹੀਨੇ ਦਾ ਇਹ ਲੈ ਕੇ ਆਉਂਦੇ ਰਹੇ ਗੁਰੂ ਘਰ ਲਈ। ਹੁਣ ਵੀ ਜਦੋਂ ਆਉਂਦੇ ਹੈਗੇ ਇਹ $4,000 ਦਾ ਚੈੱਕ ਲੈ ਕੇ ਆ ਜਾਂਦੇ ਆ। ਪਰਮਾਤਮਾ ਦੀ ਬੜੀ ਕਿਰਪਾ ਇਸ ਪਰਿਵਾਰ 'ਤੇ। ਇਹ ਹੈਗੇ ਜਿਹੜੇ ਜਿਨ੍ਹਾਂ ਨੇ ਤਕਰੀਬਨ 5,000 ਜਾਂ ਇਸ ਤੋਂ ਉੱਪਰ ਡੋਨੇਸ਼ਨ ਦਿੱਤੀਆਂ ਹੈਗੀਆਂ ਇਸ ਪਿਛਲੇ ਮਹੀਨੇ, ਜਿਹੜੇ ਐਡ ਹੋਏ ਹੈਗੇ ਆ ਇਕਬਾਲ ਸਿੰਘ ਕਾਲਕਟ ਜਿਨ੍ਹਾਂ ਨੇ 55,000 ਡੋਨੇਟ ਕੀਤਾ, 30,000 ਗੁਰੂ ਘਰ ਦੀ ਬਿਲਡਿੰਗ ਲਈ, ਅਤੇ 25,000 ਜਿਹੜਾ ਆਪਾਂ ਸਕੋਲਰਸ਼ਿਪ ਦਿੰਦੇ ਹਾਂ ਨਿਆਣਿਆਂ ਲਈ ਉਹਨਾਂ ਵਾਸਤੇ, ਅਤੇ ਇਸੇ ਤਰ੍ਹਾਂ ਹੀ ਸੋਹਣ ਸਿੰਘ ਧਨੋਤਾ ਜਿਹੜੇ ਬਾਹਰ ਰਸੀਦਾਂ ਕੱਢਦੇ ਆ ਉਹਨਾਂ ਨੇ 5,000 ਦਿੱਤਾ ਹੈਗਾ। ਇੰਦਰ ਸਿੰਘ ਭੰਡਾਲ 5,000, ਬਲਵੀਰ ਸਿੰਘ ਕਲੋਟੀ 5,000, ਲਛਮਣ ਸਿੰਘ ਮਾਂਗਟ 5,000, ਬਲਵੀਰ ਸਿੰਘ 5,000, ਚੈਂਚਲ ਸਿੰਘ 10,000, ਕਿਸ਼ਨ ਰਾਏ 10,000, ਬਲਦੇਵ ਸਿੰਘ ਸੇਖੋਂ 10,000, ਜੈਪਿੰਦਰ ਸਿੰਘ 5,100, ਹਰਜੋਤ ਸਿੰਘ ਟਰੈਕਿੰਗ ਵਾਲੇ ਉਹਨਾਂ ਨੇ 5,100 ਦਿੱਤਾ ਪਿਛਲੇ ਹਫ਼ਤੇ। ਇਸੇ ਤਰ੍ਹਾਂ ਹੀ ਡਾਕਟਰ ਰਾਜੂ ਆ, ਉਹਨਾਂ ਨੇ ਕੱਲ੍ਹ 25,000 ਦਾ ਚੈੱਕ ਭੇਜਿਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪਿਛਲੇ ਮਹੀਨੇ ਇੱਧਰਲਾ ਪ੍ਰੋਜੈਕਟਰ ਨਹੀਂ ਸੀ ਚੱਲਦਾ, ਇਸ ਕਰਕੇ ਮੈਂ ਸਿਰਫ ਇੱਕ ਪੇਜ ਹੀ ਦਿਖਾਉਣਾ ਚਾਹੁੰਦਾ ਇਹਦੇ ਬਾਰੇ। ਪਿਛਲੇ ਮਹੀਨੇ ਆਪਣੀ ਜਿਹੜੀ ਇਨਕਮ ਸੀਗੀ 3,51,000 ਅਤੇ ਖਰਚਾ ਸੀਗਾ 2,15,000। ਉਸ ਪਿਛਲੇ ਜੂਨ ਦੇ ਮਹੀਨੇ ਦਾ ਵੀ ਆਪਾਂ ਤਕਰੀਬਨ 1,36,000 ਕੰਸਟਰਕਸ਼ਨ ਲਈ ਪਾਇਆ ਹੈਗਾ। ਅਤੇ ਇਹਦੇ ਨਾਲ ਹੀ ਮੈਂ ਫਿਨਿਸ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਰਦਾਰ ਕਿਰਪਾਲ ਸਿੰਘ ਜੀ ਅਟਵਾਲ, ਜਿਨ੍ਹਾਂ ਨੇ ਸਾਨੂੰ ਜੁਲਾਈ ਦੇ ਫਾਈਨੈਂਸ਼ੀਅਲ ਡਿਟੇਲ ਸਾਂਝੇ ਕੀਤੇ ਹਨ। ਹੁਣ ਆਪ ਜੀ ਦੇ ਕੋਲ CPP ਪ੍ਰੋਗਰਾਮ ਦੀ ਡਾਰਲਿੰਗ ਕੌਰ, ਜਿਹੜੀ ਹੈਡ ਆਫ ਦਾ ਟਿਊਟਿੰਗ ਪ੍ਰੋਗਰਾਮ ਦੀ ਹੈ, ਉਹ ਆਪ ਜੀ ਨਾਲ ਥੋੜ੍ਹੇ 2 ਮਿੰਟ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਰਲੀਨ ਕੌਰ ਹੈ ਤੇ ਅੱਜ ਮੈਂ ਤੁਹਾਨੂੰ ਕਾਲਜ ਪ੍ਰੈਪ ਪ੍ਰੋਗਰਾਮ ਬਾਰੇ ਦੱਸਣਾ ਚਾਹੁੰਦੀ ਸੀ। ਅਸੀਂ ਪਿਛਲੇ 4 ਸਾਲਾਂ ਤੋਂ ਇੱਥੇ ਪ੍ਰੋਗਰਾਮ ਲਾਉਂਦੇ ਹਾਂ ਗੁਰਦੁਆਰੇ ਦੇ ਵਿੱਚ, ਤੇ ਸਾਡਾ ਗੋਲ ਆ, ਸਾਡਾ ਮਕਸਦ ਆ ਕਿ ਅਸੀਂ ਆਪਣੇ ਨਿਆਣਿਆਂ ਨੂੰ ਕਾਲਜ ਵਿੱਚ ਭੇਜੀਏ। ਅਸੀਂ ਇੱਥੇ ਫਾਊਂਡੇਸ਼ਨ ਉਹਨਾਂ ਦੀ ਸਟਰੋਂਗ ਕਰਦੇ ਹਾਂ ਕਿ ਉਹ ਆਪਣੇ ਸਕੂਲਾਂ ਦੇ ਵਿੱਚ ਵਧੀਆ ਮਾਰਕ ਲੈ ਕੇ ਆਉਣ, ਆਪਣੇ ਸਕੂਲਾਂ ਦੇ ਵਿੱਚ ਸਪੋਰਟਸ ਦੇ ਵਿੱਚ ਤੇ ਕਲੱਬਸ ਦੇ ਵਿੱਚ ਪਾਰਟਿਸਿਪੇਟ ਕਰਨ, ਤੇ ਆਪਣੀਆਂ ਕਾਲਜ ਐਪਲੀਕੇਸ਼ਨਾਂ ਛੋਟੀ ਉਮਰ ਦੇ ਵਿੱਚੋਂ ਬਿਲਡ ਕਰਨ। ਅਸੀਂ ਇੱਥੇ ਮੈਥ ਦੀਆਂ, ਅਰਿਥਮੈਟਿਕ ਤੋਂ ਲੈ ਕੇ ਕੈਲਕੂਲਸ ਤੱਕ ਕਲਾਸਾਂ ਆਫਰ ਕਰਦੇ ਹਾਂ। ਇੰਗਲਿਸ਼ ਦੀਆਂ ਅਸੀਂ ਇੱਥੇ ਰਾਈਟਿੰਗ ਦੀਆਂ, ਕ੍ਰਿਟੀਕਲ ਥਿੰਕਿੰਗ ਦੀਆਂ, ਪਬਲਿਕ ਸਪੀਕਿੰਗ ਦੀਆਂ ਤੇ ਰੀਡਿੰਗ ਕੰਪਰੀਹੈਂਸ਼ਨ ਦੀਆਂ ਕਲਾਸਾਂ ਆਫਰ ਕਰਦੇ ਹਾਂ। ਇੱਥੇ ਆਪਾਂ ਸਾਇੰਸ ਦੀਆਂ, ਲਾਈਫ ਸਾਇੰਸਿਸ ਤੋਂ ਲੈ ਕੇ ਏਪੀ ਬਾਇਓਲੋਜੀ, ਏਪੀ ਕੈਮਿਸਟਰੀ ਤੇ ਏਪੀ ਫਿਜ਼ਿਕਸ ਦੀਆਂ ਕਲਾਸਾਂ ਆਫਰ ਕਰਦੇ ਹਾਂ। ਤੇ ਸਾਡਾ ਇੱਥੇ ਰੋਬੋਟਿਕਸ ਪ੍ਰੋਗਰਾਮ ਵੀ ਚੱਲਦਾ ਹੈ, ਜਿਹਦੇ ਵਿੱਚ ਸਟੂਡੈਂਟਸ ਵੈਕਸ ਰੋਬੋਟਿਕਸ ਕਿੱਟਸ ਬਿਲਡ ਕਰਕੇ, ਆਪਣੀ ਪਾਇਥੋਨ ਕੋਡਿੰਗ ਕਰਕੇ ਰੋਬੋਟ ਬਿਲਡ ਕਰ ਸਕਦੇ ਹਾਂ। ਤੇ ਸਾਡਾ ਇੱਥੇ ਕਾਲਜ ਕਾਉਂਸਲਿੰਗ ਦਾ ਵੀ ਇੱਕ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਆਪਾਂ ਐਕੇਡੈਮਿਕ ਪਲੈਨਿੰਗ ਦੀ ਗਾਈਡੈਂਸ ਦਿੰਦੇ ਹਾਂ, ਤੇ ਆਪਾਂ ਐਗਜ਼ਾਮ ਪ੍ਰੈਪਰੇਸ਼ਨ ਦੀ ਪ੍ਰੈਕਟਿਸ ਦਿੰਦੇ ਹਾਂ, ਤੇ ਆਪਾਂ ਐਕਸਟਰਾ ਕਰਿਕੁਲਰਸ ਦੀ ਹੈਲਪ ਦਿੰਦੇ ਹਾਂ। ਪਿਛਲੇ ਸਾਲ ਸਾਡੇ 90 ਸਟੂਡੈਂਟ ਸੀਗੇ ਪ੍ਰੋਗਰਾਮ ਦੇ ਵਿੱਚ। ਅਸੀਂ 7 ਵਰਕਸ਼ਾਪਾਂ ਹੋਸਟ ਕੀਤੀਆਂ ਸੀ, ਜਿਹਦੇ ਵਿੱਚ ਅਸੀਂ ਕਾਲਜ ਐਪਲੀਕੇਸ਼ਨਸ ਦਾ ਦੱਸਿਆ ਸੀਗਾ, ਫਾਈਨੈਂਸ਼ੀਅਲ ਏਡ ਦਾ ਦੱਸਿਆ ਸੀਗਾ, ਤੇ ਆਪਾਂ ਰੋਬੋਟਿਕਸ ਦੀ ਵੀ ਵਰਕਸ਼ਾਪ ਕੀਤੀ ਸੀਗੀ। ਤੇ ਸਾਡੇ 50 ਵਾਲੰਟੀਅਰ ਸੀਗੇ, ਜਿਹਦੇ ਵਿੱਚ ਅਸੀਂ 10,000 ਤੋਂ ਜ਼ਿਆਦਾ ਵਾਲੰਟੀਅਰ ਆਵਰ ਸਾਰਿਆਂ ਨੇ ਕੰਟਰੀਬਿਊਟ ਕੀਤੇ ਸੀਗੇ ਆ ਪ੍ਰੋਗਰਾਮ ਦੇ ਵਿੱਚ। ਤੇ ਸਾਡੇ ਪਿਛਲੇ ਸਾਲ 5 ਸਟੂਡੈਂਟ ਗ੍ਰੈਜੂਏਟ ਹੋਏ ਸੀਗੇ 12ਵੀਂ ਚੋਂ, ਤੇ ਕਾਲਜ ਵਿੱਚ ਐਡਮਿਟ ਹੋਏ ਸੀਗੇ, ਤੇ ਉਹਨਾਂ ਨੂੰ ਬਹੁਤ ਵਧੀਆ ਕਾਲਜਸ ਦੀ ਐਡਮਿਸ਼ਨ ਮਿਲੀ। ਦੇ ਗਾ ਇਨ ਟੂ UC ਬਰਕਲੀ, UC ਡੇਵਿਸ, UC ਸੈਨ ਡੀਏਗੋ ਤੇ ਹੋਰ ਵੀ ਬਹੁਤ ਕਾਲਜਸ ਦੀ ਐਕਸੈਪਟੈਂਸ ਆਈ ਸੀ ਉਹਨਾਂ ਨੂੰ। ਤੇ ਸਾਡੀਆਂ ਇੱਥੇ ਕਲਾਸਿਸ ਲੱਗਦੀਆਂ ਹਰੇਕ ਐਤਵਾਰ ਨੂੰ 9 ਵਜੇ ਤੋਂ ਲੈ ਕੇ 1:30 ਵਜੇ ਤੱਕ, ਤੇ ਅਸੀਂ 6ਵੀਂ ਤੋਂ ਲੈ ਕੇ 12ਵੀਂ ਦੇ ਸਾਰੇ ਨਿਆਣੇ ਲੈਂਦੇ ਹਾਂ। ਤੇ ਜੇ ਤੁਹਾਨੂੰ ਕੋਈ ਵੀ ਅੱਜ ਕੁਐਸਚਨ ਹੋਇਆ ਸਾਡੇ ਪ੍ਰੋਗਰਾਮ ਦੇ ਬਾਰੇ, ਜਾਂ ਤੁਸੀਂ ਇਨਰੋਲ ਕਰਨਾ ਚਾਹੁੰਦੇ ਹਾਂ, ਸਾਡਾ ਟੇਬਲ ਇੱਥੇ ਬਾਹਰ ਲੱਗਾ ਆ, ਤੁਸੀਂ ਉੱਥੇ ਕੁਐਸਚਨ ਪੁੱਛ ਸਕਦੇ ਹਾਂ, ਜਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹਾਂ। ਮੈਂ ਇੱਥੇ ਹੀ ਹੋਣਾ ਥੋੜ੍ਹੇ ਮਿੰਟ ਵਾਸਤੇ, ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਡਾਰਲਿੰਗ ਕੌਰ, ਜਿਨ੍ਹਾਂ ਨੇ ਸਾਨੂੰ ਸੀਪੀ ਪ੍ਰੋਗਰਾਮ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਹੈ। ਹੁਣ ਆਪ ਜੀ ਦੇ ਕੋਲ ਭਾਈ ਓਮਕਾਰ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ 1 ਵਜੇ ਤੱਕ ਕੀਰਤਨ ਕਰਨਗੇ।

ਹਰ ਇੱਕ ਟੈਨਸ਼ਨ ਦਾ, ਹਰ ਇੱਕ ਚਿੰਤਾ ਫਿਕਰ ਦਾ ਇੱਕੋ ਇਲਾਜ, ਉਹ ਹੈ ਨਾਮ, ਉਹ ਹੈ ਬਾਣੀ। ਗੁਰੂ ਦੀ ਗੋਦ ਵਿੱਚ ਬੈਠ ਕੇ ਫਿਰ ਕਿਉਂ ਨਹੀਂ ਬੋਲਦੇ? ਸਾਰੇ ਬੋਲੋ, ਸਭ ਦੀ ਚੋੜੀਆਂ, ਆਨੰਦ ਹੀ ਆਨੰਦ, ਸਭ ਦਾ ਆਇਆ ਸਫਲਾ ਹੋ ਜਾਏ, ਸਭ ਦੇ ਘਰਾਂ ਵਿੱਚ ਸੁੱਖ ਬਣ ਜਾਣਗੇ।

ਅੱਜ ਤੱਕ ਗੁਰੂ ਨਾਨਕ ਦੇ ਘਰ ਵਿੱਚੋਂ ਕੋਈ ਵੀ ਚੋਲੀ ਖਾਲੀ ਨਹੀਂ ਗਈ। ਜੇ ਪੰਡਿਤ ਕਿਰਪਾ ਰਾਮ ਜੇ ਹਿੰਦੁਸਤਾਨ ਦੀ ਧਰਤੀ ਤੇ ਹਿੰਦੂ ਵੀਰਾਂ ਤੇ ਔਖਾ ਸਮਾਇਆ ਕਿਸੇ ਨੇ ਬਾਹ ਨਹੀਂ ਫੜੀ, ਤੇ ਵੱਡੇ ਵੱਡੇ ਪੰਡਿਤ ਕਹਿੰਦੇ ਨੇ ਸਾਰੀ ਜਗ੍ਹਾ ਦਾ ਜਾ ਕੇ ਵੇਖ ਲਿਆ ਕੋਈ ਬਾਹ ਨਹੀਂ ਫੜਦਾ, ਹੁਣ ਗੁਰੂ ਨਾਨਕ ਦੇ ਘਰ ਵਿੱਚ ਜਾ। ਵੱਡੇ ਵੱਡੇ ਪੰਡਿਤਾਂ ਨੇ ਇਹ ਗੁਹਾਰ ਲਗਾਈ, ਹੁਣ ਗੁਰੂ ਨਾਨਕ ਦੇ ਘਰ ਵਿੱਚ ਜਾ। ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਨੇ ਨਾਲ ਲਾਇਆ। ਜਦੋਂ ਦੁਨੀਆ ਤੋਂ ਕੋਈ ਹਾਰ ਜਾਏ, ਦੁੱਖ ਦਾ ਇਲਾਜ ਨਾ ਹੋਵੇ, ਫਿਰ ਦੁਨੀਆ ਕਹਿ ਦਿੰਦੀ ਏ ਹੁਣ ਸਭ ਤੋਂ ਵੱਡੇ ਡਾਕਟਰ ਗੁਰੂ ਰਾਮਦਾਸ ਜੀ ਕੋਲ ਜਾ, ਹੁਣ ਸਭ ਤੋਂ ਵੱਡਾ ਡਾਕਟਰ ਗੁਰੂ ਨਾਨਕ ਹੈ। ਸੱਚੀ ਪਿਆਰਿਓ, ਦੁਨੀਆ ਤੋਂ ਉਦਾਸ ਤੇ ਨਿਰਾਸ਼ ਹੋਏ ਬੰਦੇ ਇਸ ਦਰ ਤੋਂ ਬੜਾ ਕੁਝ ਲੈ ਗਏ, ਬੜਾ ਕੁਝ ਲੈ ਗਏ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਫਰੀਦਾ ਬੁਰੇ ਦਾ ਭਲਾ ਕਰ, ਸਲੋਕ ਦੋ ਪੰਕਤੀਆਂ ਦਾ ਪਰ ਮੁਸ਼ਕਲ ਕੰਮ ਹੈ, ਤੂੰ ਉਹਦਾ ਵੀ ਭਲਾ ਮੰਗੀ ਦਿਲ ਕਰਕੇ ਜਿਹੜਾ ਤੈਨੂੰ ਚੰਗਾ ਨਹੀਂ ਲੱਗਦਾ। ਫਰੀਦਾ ਬੁਰੇ ਦਾ ਭਲਾ ਕਰ, ਹੁਣ ਇਹ ਕਿਵੇਂ ਹੋ ਸਕਦਾ ਹੈ? ਜਿਹਨੂੰ ਵੇਖ ਕੇ ਮੈਂ ਤੜਫ ਜਾਂਦਾ, ਮੇਰੀ ਜੈਲਸ਼ੀ ਖੜੀ ਹੋ ਜਾਂਦੀ ਹੈ, ਬਰਦਾਸ਼ਤ ਸ਼ਕਤੀ ਸਿਰ ਚੜ ਕੇ ਬੋਲਦੀ ਹੈ, ਮੈਂ ਕਿਵੇਂ ਭਲਾ ਕਰਾਂ? ਅਸੀਂ ਤੇ ਉਹਨਾਂ ਦਾ ਭਲਾ ਨਹੀਂ ਕਰਦੇ ਜਿਹੜੇ ਆਪਣੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਹੋਏਗਾ ਕਿ ਦੇਹੀ ਰੋਗ ਨਾ ਲੱਗੇ। ਪੱਲੇ ਸਭ ਕੁਛ ਆਖਿਆ ਮਹਾਰਾਜ। ਬਾਬਾ ਫਰੀਦ ਕਹਿੰਦੇ ਨੇ ਮਾਚਿਸ ਦੀ ਤਿੱਲੀ ਕਿਸੇ ਨੂੰ ਸਾੜਨ ਤੋਂ ਪਹਿਲਾਂ ਆਪਣਾ ਮੁੱਖ ਸਾੜਦੀ। ਅੱਜ ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਜ਼ਿੰਦਗੀ ਬੀਤ ਗਈ ਪਰ ਕੋਹਰਾਪਨ ਤੋਂ ਨਾ ਜਾਏ, ਜ਼ਬਾਨ ਚ ਮਿਠਾਸ ਨਹੀਂ, ਹਿਰਦੇ ਵਿੱਚ ਪਿਆਸ ਨਹੀਂ, ਪ੍ਰੇਮ ਨਹੀਂ, ਹਲੇ ਵੀ ਉੱਥੇ ਹੀ ਖਲੋਤਾ। ਜਨਮ ਇੱਕ ਵੱਖਰੀ ਚੀਜ਼ ਹੈ, ਜੀਵਨ ਇੱਕ ਵੱਖਰੀ ਚੀਜ਼ ਹੈ। ਜਨਮ ਤੇ ਪਸ਼ੂ ਪੰਖੀਆਂ ਨੇ ਮਿਲਿਆ, ਪਰ ਜਨਮ ਲੈ ਕੇ ਇਨਸਾਨ ਜੇ ਜੀਵਨ ਮਹਾਨ ਬਣਾ ਲਏ, ਇਹ ਤਾਂ ਬਾਣੀ ਹੈ, ਇਹ ਤਾਂ ਦਰਬਾਰ ਹੈ। ਜੇ ਜੀਵਨ ਹੀ ਚੇਂਜ ਨਾ ਹੋਇਆ, ਮੇਰੀ ਨੇਚਰ ਹੈ ਜੀ, ਮੇਰੀ ਆਦਤ ਹੈ, ਮੈਂ ਨਹੀਂ ਬਦਲ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਇਹ ਤਾਂ ਬਦਲਣਾ ਸੀ, ਮਾੜੀਆਂ ਆਦਤਾਂ ਹੀ ਤੇ ਬਦਲਣਾ ਸੀ, ਜੀਵਨ ਇੱਡਾ ਮਹਾਨ ਬਣਾਉਣਾ ਸੀ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸੰਬੰਧ ਏਕ ਨੂਰ ਤੇ। ਹੁਣ ਸਾਨੂੰ ਉਹ ਚੰਗਾ ਲੱਗਦਾ ਹੈ ਜਿਹੜਾ ਮੇਰੇ ਮਨ ਨੂੰ ਚੰਗਾ ਲੱਗਦਾ, ਜਿਹੜਾ ਦੁਨੀਆਂ 'ਚ ਜਿੰਨਾ ਮਰਜ਼ੀ ਚੰਗਾ ਹੋਵੇ ਮੇਰੇ ਲਈ ਚੰਗਾ ਨਹੀਂ। ਇੱਥੋਂ ਤੱਕ ਮੈਂ ਵੇਖਿਆ, ਜੇ ਹੁਕਮਨਾਮਾ ਵੀ ਮੇਰੀ ਮਰਜ਼ੀ ਦਾ ਨਹੀਂ ਆਇਆ ਤੇ ਵਜ਼ੀਰ ਨੂੰ ਟੁੱਟ ਕੇ ਪੈ ਜਾਣਾ, ਤੈਨੂੰ ਪਤਾ ਨਹੀਂ ਹੁਕਮਨਾਮਾ ਕਿੱਥੋਂ ਲੈਣਾ ਸੀ। ਹਾਲਾਂਕਿ ਹੋ ਸਕਦਾ ਹੈ ਗੁਰੂ ਨੇ ਤੈਨੂੰ ਖੁਸ਼ੀਆਂ ਦੇ ਮੌਕੇ ਤੇ ਜਗਾਉਣ ਦਾ ਕੰਮ ਕੀਤਾ ਹੋਵੇ, ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਸੋਨਾ ਜਾਏ। ਜੋ ਵੀ ਹੁਕਮ ਆਇਆ ਉਹਨੂੰ ਸਿਰ ਮੱਥੇ ਇਲਾਹੀ ਨੂਰ ਲੈ ਕੇ ਮੰਨਣਾ, ਇਹ ਗੁਰਸਿੱਖ ਦਾ ਕੰਮ ਹੈ। ਤੇਰਾ ਨਾਮ ਸਿੱਖ ਹੈ ਪਰ ਸਿਖਾਉਣ ਲੱਗਦੇ, ਸਿੱਖਿਆ ਨਹੀਂ, ਬਜ਼ੁਰਗ ਹੋ ਕੇ ਵੀ ਸਿੱਖਦਾ ਹੀ ਨਹੀਂ। ਬੜੇ ਪਿਆਰੇ ਬਚਨ ਬਾਬਾ ਫਰੀਦ ਜੀ, ਇੱਕ ਉਂਗਲ ਕਿਸੇ ਵੱਲ ਕਰਦਾ ਏ, ਤਿੰਨ ਉਂਗਲਾਂ ਤੇਰੇ ਵੱਲ। ਸੁਣਿਓ ਕਿ ਇੱਕ ਪੰਕਤੀ ਨਾਲ ਗਾਇਓ, ਫਿਰ ਸਮਾਪਤ।

ਅੱਧੇ ਰਿਸ਼ਤੇ ਜ਼ਬਾਨ ਕਰਕੇ ਟੁੱਟੇ ਹੋਏ, ਕਦੇ ਵੀ ਚਾਤੀ ਮਾਰੀ ਤੇਰੀ ਬੋਲੀ ਕਰਕੇ। ਫਲਾਣੇ ਨੇ ਇਹ ਆਖਿਆ ਸੀ, ਪਰ ਜੇ ਜ਼ਬਾਨ ਦੇ ਦੋ ਕੰਟਰੋਲ, ਇੱਕ ਬੋਲਣ ਦਾ ਇੱਕ ਖਾਣ ਦਾ, ਹੋ ਜਾਣ ਨਾ, ਜੇ ਬਹੁਤਾ ਵੱਧ ਘੱਟ ਨਾ ਬੋਲੇ, ਰਿਸ਼ਤੇ ਬਣੇ ਰਹਿੰਦੇ ਨੇ। ਰਿਸ਼ਤੇ ਨਿਭਾਉਣ ਵਾਸਤੇ ਗੂੰਗਾ ਬੋਲਾ ਅੰਨਾ ਬਣਨਾ ਪੈਂਦਾ, ਨਿਮਰਤਾ ਸਹਿਨਸ਼ੀਲਤਾ ਤੇ ਤੰਦਰੁਸਤੀ ਲਈ ਵੀ ਲੋੜ ਅਨੁਸਾਰ ਖਾਣਾ ਪੈਂਦਾ ਹੈ। ਸਤਿਗੁਰੂ ਕਹਿ ਰਹਿੰਦੇ ਨੇ ਦੋ ਕੰਟਰੋਲ ਹੀ ਸੰਭਾਲ ਲਓ, ਅੱਜ ਦਾ ਇਹ ਸਮਾਗਮ ਸਫਲ ਹੋ ਜਾਏਗਾ। ਕਰਿਓ ਕਿਰਪਾ ਜੀ।

0: अपने टीचे नूं सर कीता। किसे कोल इन्ने घट साधन हुंदे ने कि उहनूं चंगा उस्ताद ही नहीं मिलदा, चंगा गुरु नहीं मिलदा, उह थोड़े सीमित साधना विच ही अपनी मंजिल नूं सर कर लैंदा है। उहनां कोल ऐसा की सी कि यह दो चीजा भी घट मात्रा विच हुण तां भी चल सकदा है, उहदे तों बिना नहीं गल चलदी। उहनूं कहिंदे जज्बा, उहनूं कह दिंदे आ भुख, शिद्दत, अपने अंदर कुछ कर विखाउण दी चाहना, पाउण दी चाहना, हिरदे दी भुख। जिन्ना चिर मनुख दे अंदर अपने अंदरों प्यास नहीं जागदी, भुख नहीं जागदा, उहनूं जज्बा कह लो, उहनूं प्यास कह लो, उहनूं लगन कह लो, चाहत कह लो, चाहत तो बिना ना कोई गुरु काम करदा है, चाहत तो बिना ना कोई शरीर काम करदा है। जे चाहत है ते नाल सानू कामल मुर्शद मिल गया है, ते सानू शरीर भी परमात्मा ने स्वस्थ दिता है, समझ लो उस मनुख नू दुनिया दी कोई भी रुकावट रोक नहीं सकती। वो अपने जज्बे दे नाल अपने टीचे नू सर कर लेगा। पर जे उदे कोल जज्बा है, जे जज्बा नहीं, हौसला नहीं, कुछ कर विखाउण दी चाहना नहीं, तां फिर उदे दूजे दोवें तरीके जेड़े ने, साधन जेड़े ने, वो कुछ नहीं कर सकते। बाणी दा फरमान है, बाबा जी दा भी फरमान है, जे असी कहिए ना साडे कोल अज देखिए पहला अपने ते झाती मारी, असी अवकट घाटी की गल करनी। मैं इत्थे कोई दुनिया की महारत, दुनिया की सफलता की गल करन वास्ते नहीं बैठा। असी जिस अवकट घाटी की गल बाबा कबीर जी ने की है कि उस अकाल पुरख वाहगुरु के चरणा विच अपने आप नू किवें जोड़िए, उस परम आनंद नू किवें प्राप्त करिए, उस सच दा आनंद परमेश्वर दे घर अंदर असी किवें कबूल हो जाइए। ते वेखिए भी साडे कोल तिन्ने साधन है ने। सब तो पहला शरीर, शरीर सब नू गुरु साहब ने दिता है, क्योंकि बाणी विच इस शरीर दे स्वस्थ होण दे तो बाद ही भगती करनी प्रवान मन्नी गई। कह लो भी दे तो बिना, स्वस्थ शरीर तो बिना, स्वस्थ काया तो बिना रब की इबादत भी नहीं हो सकती। गुरु साहब जी के बचने स्वस्थ व्यवस्था हर की सेवा, स्वस्थ व्यवस्था दे नाल नानक सो प्रभ सिमरी है तिस देही को पाल। पाल का अर्थ इतने इन्हें भी इन मोटा ताजा कर लेना, पाल का अर्थ इतने सिर्फ इन्ना ही भी इहदी प्रतपालना करके, जे प्रतपालना ही नहीं करांगे, इहदा ख्याल ही नहीं करांगे, ना ये दुनिया में महारत हासिल कर सकती काया, ते ना ये रब की घाटी ते चढ़ सकती। शरीर परमात्मा ने सानू सुंदर दिता है, सोहना दिता है, सब तो बेशकीमती काया है मनुख की, दुनिया दियां बाकी सारियां जोनां तो इहदे कोल ही ओ समा है, ओ अवसर है कि ये अपने उस मुकाम नू हासिल कर सकता है। परमात्मा विच अभेदता, जिउंदे जी परमात्मा नू जान लेना, उस आनंद परम आनंद नू मान लेना जिस परम आनंद नू ये दुनिया दे होर साधना विचों लभदा है। असी जिन्ने भी विषय भोगदे हां, जिन्ने भी शरीर दे नाल साधन भोगदे हां, उन्हां सारे पदार्थां दे भोगण दे पिछे इक्को ही भुख है कि मैनू आनंद आवे, मैनू रस आवे, मैनू स्वाद आवे। साडे पंजाबी दे शब्द ने, असी जो भी चीज नू भोगदे हां इस शरीर दे नाल, उहदे पिछे इक्को इक साडा मकसद है भी रस आ जाए, आनंद आ जाए। भावें असी खाण दे पदार्थ है, भावें पहरण दे पदार्थ ने, भावें देखण दीआं वस्तुआं ने, भावें सुणन दीआं वस्तुआं ने, कुछ भी असी इन्हां इंद्रियां राही देखदे, सुणदे, करदे, माणदे हां, सारा कुछ दा मतलब यही है, हर इंद्रा रस तो बिना किसी चीज नाल जुड़ नहीं सकता। जे किसी चीज नूं वेखदिआं रस ही नहीं आएगा तो अखां झट असी पिछा घुमा लांगे जां बंद कर लांगे भी इहदे चो कोई रस नहीं आ रहा। जे कन्नां नूं किसी की गल सुणदिआं, किसी बोल नूं सुणदिआं स्वाद ही नहीं पैदा हुंदा, रस ही नहीं पैदा होएगा, ते झट असी उत्थों उठ के चले जावांगे जां कहांगे बंद कर, ये गल मेरे मतलब दी नहीं। जे खाण लग्गिआं कोई पदार्थ सानू स्वाद ना लगे, रस ना दे, असी उहनू खावांगे नहीं, किसी चीज नू पहर ना हंडाना। रही गल भी दुनिया दी हर वह वस्तु, जो वस्तु साडे इंद्रे भोगदे ने, नासका, करण, अखां, रसना, त्वचा, सब दे विच्चों बंदा रस माणदा है। रस तो बिना कोई चीज नहीं लिंदा। जे कोई रस वस्तु बेरसी होवे पर बड़ी लाभदायक होवे, बंदा फिर भी उन्हें इग्नोर करता है भी नहीं, ये चीज मैनू रस नहीं दे रही। हालांकि कई चीजा दुनियावी तौर ते रसना करके बेरसियां हुंदियां, पर उन्हां दा अपना रस है, वो जीवन नूं बहुत सुख देंदियां, शफा देंदियां, समझण दी गल। पर मैं अर्ज कर रहा कि सब तो पहला साडे कोल शरीर है जो हर रस नूं माणदा है, हर इंद्रा रस माण रहा है, साडा गुरु की कृपा दे नाल इन मुकम्मल शरीर है। मनुख दा मुकम्मल शरीर परमात्मा ने दिता है, जिस शरीर दे बाबत इन्ना कुछ गुरु साहब जी ने बाणी विच कहा भी इस देही कौ सिमरै देव। देवत्यां कोल शरीर नहीं, वो काया रहत ने, देवत्यां नूं बड़ा चंगा मन्या जांदा है, बड़ा महान मन्या जांदा है, पर मुक्त रूहां वी नहीं, जिवें देव ने उवें प्रेत ने। फर्क की है कि जिहड़ा प्रेत है, मान लो जिन्हों असी राक्षस कह दिए, दांत कह दिए, वो इस तरह भी उहदे कोल निरियां बुराइयां ही ने, वह केवल तो केवल नैगेटिव है, हनेरा है, अज्ञान है। तो देव जिहड़ा वह प्रकाश है, पर उस प्रकाश नूं किथे वरतन वास्ते कोई साधन ही नहीं, उन्हूं किसे शरीर की जरूरत पैंदी है, रस्ते की साधन की जरूरत पैंदी है, हर बुरी ते चंगी शक्ति नूं, भावें कोई चंगी शक्ति है भावें कोई बुरी शक्ति है, साधन तो बिना, शरीर तो बिना हरकत विच नहीं आ सकती, शरीर की लोड़ पैंदी है। इस करके असीं वेखदे हां कई शरीर ऐसे ने जिहड़े बुरे ख्यालां नाल जकड़े रहिंदे ने, ते कई शरीर वह भी ने ना जिन्हां नूं असीं पूजदे हां, सत्कार करदे हां, गुरमुखां दी काया कहिंदे हां, महात्मावां दी काया कहिंदे हां, उन्हां विच की है, उन्हां विच देव रूह दा मन नूं प्रकाश है, देव रूप का आवाहन है उन्हां दे विच, वो देव रूहां ने, देव गुण ने उन्हां दे कोल। इह शरीर दे अंदर ही है कि इहदे अंदर किहदा वास होएगा, इह काया परमात्मा ने मनुख नूं संपूर्ण दित्ती है। इस करके पहला स्टैप ते साडा पार हुंदा है रब की प्राप्ति दे लई। असीं इह नहीं कह सकते भी किवें जपीए, साडे कोल ते शरीर ही नहीं, साडे कोल ते काया ही नहीं, गुरु साहिब ने काया दित्ती है, असीं चौंकड़ा मार के बैठ सकते हां, असी तुरदे फिरदे वाहिगुरु का चिंतन कर सकते हां, असी बोल सकते हां, असी देख सकते हां, असी सुन सकते हां, इह सारे इंद्रियां विचों किसी इंद्रे नूं भी असी गुरु दे पासे ला के एक इंद्रे राही अपनी यात्रा नूं शुरू कर सकते हां। मान लो तुहाडे कोल बोलण दा समां नहीं, तुसी सुन सकते हो, तुहाडे कोल सुनण दा समां नहीं, तुसी बोल सकते हो, तुहाडे कोल बैठण दा समां नहीं, तुसी तुर फिर के परमात्मा परमेश्वर दे चिंतन विच रह सकदे हो, याद विच रह सकदे हो। जे असी परम आनंद लेना है, रस लेना है, जिवें असी दुनिया दे हर उसे पदार्थ ते हथ रखने हां जिदे तो सानू रस आउंदा, इसे तरह यह समझना है कि परमात्मा परमेश्वर दा नाम अत दा रस दायक है। ये मैं नहीं कहिंदा, बाणी कहिंदी, गुरु साहिब कहिंदे, बंदियां ने, रब दे प्यारियां ने इस गल दा निर्णय करके दस्या है। एक चीज होंदी है ना, असीं कहिंदे आ भी इहदा प्रमाण की है, भी किसी ने इहदा रिजल्ट कढ के दस्या, इहदा नतीजा सामने आया है, असीं इहनूं अज दी भाषा विच जो कहिंदे आ भी दसो इहदे विते जो कुछ कहा गया लिखिया गया वह किते है भी यह सचमुच है। तो गुरु साहिब पंचम पातशाह जी कहिंदे हां, परमात्मा दे नाम तो मिठा, वाहिगुरु की याद तो मिठा कुछ भी नहीं, ये भगतां ने अपने जीवन विच तजर्बा किया, हर बिन किछू ना ला गई भगतन को डीठा, हर बिन कछू ना ला गई भगतन को मीठा, आन स्वाद सब फीकिया कर निर्णय डीठा। निर्णय करके उन्हें गल वेखी है कि परमात्मा दी रहमत याद तो बिना, होर याद तो बिना कुछ भी चीज मिठी नहीं आती। तुसी अपने जीवन विच एक तजर्बा करो, असी कौड़िया समयां विचों, मुश्किल दे समयां विचों भी लंघे हैं ना, किड्डे किड्डे भयानक समयां विचों बंदा गुजरिया है, पर हुण बैठे हां असी उहनूं याद करिए ते उह पल भी सानू मिठे लगदे। असी जिथों आए, किन्नियां मुश्किलां विचों, दुखां विचों, गरीबी विचों आए, यह सोच के आए भी जे कुछ सानू माया मिले, पदार्थ मिले, साडा जीवन सफला हो जाए, पर ज्यों ही असी अपने उस मुश्किल दे दौर विच अपने पिछोकड़ विच जाने हां, वह यादां भावें उत्थे बैठियां उस वक्त मुश्किल सन, कौड़ियां सन, असी नहीं सन चाहते भी उन्हां नूं हंडाइए, पर अज जदों साडी याद पिछा नूं उड़दी है ते उह समें उह पल भी सानू मिठे लगदे ने। याद अपनिआं नाल बीती हुई, अपने तन ते पिंडे ते हंडाई हुई हर चीज, हर समां बंदे नूं इक मिठास दिंदा, इक अहसास दिंदा अपनत दा। इसे तरह गुरदेव जी कहिंदे उह परिपूर्ण परमात्मा वाहिगुरु दा चिंतन तेरे लिए कदी भी कौड़ा तजर्बा नहीं होएगा, बस तू इस अहसास नाल जीना है कि वह परमात्मा का मैं वजूद हाँ, वह परमात्मा का मैं अंश हाँ, ਮੈਨੂੰ ਉਹ ਸਮਾਂ ਉਹ ਘੜੀ ਭੁੱਲੀ ਹੋਈ ਹੈ, ਬਸ ਉਹਨੂੰ ਮੈਂ ਇਸ ਸਰੀਰ ਰਾਹੀਂ ਯਾਦ ਕਰਨਾ। ਸਭ ਤੋਂ ਪਹਿਲਾਂ ਸਾਧਨ ਸਾਡੇ ਕੋਲ ਕਾਇਆ ਹੈ, ਸਵਸਥ ਵਿਵਸਥਾ ਦੇ ਨਾਲ ਕਾਇਆ ਦੇ ਨਾਲ ਅਸੀਂ ਪਰਮਾਤਮਾ ਨੂੰ ਰਾਜ ਸਕਦੇ ਹਾਂ। ਦੂਸਰੀ ਵੱਡੀ ਗੱਲ ਕਿ ਕੱਲੀ ਸਰੀਰ ਕੱਲੀ ਕਾਇਆ ਕੁਝ ਨਹੀਂ ਕਰੇਗਾ, ਇੱਕ ਕਾਮਲ ਮੁਰਸ਼ਦ ਚਾਹੀਦਾ, ਗੁਰੂ ਚਾਹੀਦਾ, ਜਿਹਦੀ ਗਾਈਡੈਂਸ ਵਿੱਚ ਰਹਿ ਕਰਕੇ ਅਸੀਂ ਪਰਮਾਤਮਾ ਨੂੰ ਪਿਆਰੇ ਨੂੰ ਕਿਵੇਂ ਆਰਾਧਨਾ, ਕਿਵੇਂ ਜਪਣਾ, ਕਿਵੇਂ ਪਾਉਣਾ ਉਹ ਸਿੱਖ ਸਕਦੇ ਹਾਂ। ਤੇ ਇਹ ਵੀ ਸਾਨੂੰ ਮਲਾਲ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਕਾਮਲ ਮੁਰਸ਼ਦ ਹੈ, ਪੂਰਨ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਬਦ ਗੁਰੂ ਜੋ ਨਿਰੰਕਾਰ ਦਾ ਸ਼ਬਦ ਸਵਰੂਪ ਹੈ, ਅਕਾਲ ਪੁਰਖ ਵਾਹਿਗੁਰੂ ਮਾਨੂੰ ਆਪ ਗੁਰੂ ਬਣ ਕੇ ਆਇਆ, ਆਪ ਗੁਰੂ ਬਣ ਕੇ ਆਈ ਹੈ ਨਿਰੰਕਾਰੀ ਬਾਣੀ, ਧੁਰ ਕੀ ਬਾਣੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਇਹ ਸ਼ਬਦ ਆਪਾਂ ਪੜ੍ਹ ਦਿੰਦੇ ਹਾਂ ਵੀ ਬਾਣੀ ਨੇ ਚਿੰਤਾ ਮਿਟਾ ਦੇਣੀ ਹੈ, ਪਰ ਬਾਣੀ ਚਿੰਤਾ ਕਦੋਂ ਮਿਟਾਉਂਦੀ ਹੈ? ਜਦੋਂ ਉਸ ਧੁਰ ਕੀ ਬਾਣੀ ਦੇ ਚਿੰਤਨ ਵਿੱਚ ਅਸੀਂ ਜੁੜਦੇ ਹਾਂ। ਜੇ ਅਸੀਂ ਉਹਦੇ ਚਿੰਤਨ ਵਿੱਚ ਹੀ ਨਹੀਂ, ਉਹਦੀ ਯਾਦ ਵਿੱਚ ਹੀ ਨਹੀਂ, ਮਨ ਖਾਲੀ ਨਹੀਂ ਰਹਿ ਸਕਦਾ। ਮਨ ਜਾਂ ਚਿੰਤਾ ਵਿੱਚ ਰਹੇਗਾ ਜਾਂ ਚਿੰਤਨ ਵਿੱਚ ਰਹੇਗਾ, ਇਹ ਸਾਡੇ ਤੇ ਨਿਰਭਰ ਹੈ ਵੀ ਅਸੀਂ ਕਿਹਦੇ ਤੇ ਰਹਿਣਾ ਹੈ। ਚਿੰਤਾ ਜਿਹੜੀ ਹੈ ਥੋੜੀ ਛੇਤੀ ਆ ਜਾਂਦੀ ਹੈ, ਚਿੰਤਾ ਜਿਹੜੀ ਹੈ ਸੰਸਾਰ ਦੇ ਸਾਧਨਾਂ ਨੂੰ ਵੇਖ ਕੇ ਬੜੀ ਛੇਤੀ ਸਾਨੂੰ ਆ ਜਾਂਦੀ ਹੈ। ਅਸੀਂ ਸੰਸਾਰੀ ਪੁਰਖ ਹਾਂ, ਚਿੰਤਨ ਹੈ ਉਹਦੇ ਲਈ ਥੋੜੀ ਕੋਸ਼ਿਸ਼ ਵੱਧ ਕਰਨੀ ਪੈਂਦੀ ਹੈ, ਅਹਿਸਾਸ ਜਗਾਉਣਾ ਪੈਂਦਾ ਆਪਣੇ ਅੰਦਰ ਵੀ ਮੈਂ ਇਹਨਾਂ ਪਦਾਰਥਾਂ ਲਈ ਨਹੀਂ ਬਣਿਆ, ਇਹਨਾਂ ਦੀ ਚਿੰਤਾ ਕਰਨ ਲਈ ਨਹੀਂ ਬਣਿਆ, ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹਾਂ, ਉਹਦੀ ਜੋਤ ਹਾਂ, ਮੈਂ ਤੇ ਉਹਦੇ ਅੰਦਰ ਅਭੇਦ ਹੋਣ ਵਾਸਤੇ ਬਣਿਆ। ਜਦੋਂ ਹੀ ਇਹ ਚਿੰਤਨ ਆਏਗਾ, ਚਿੰਤਨ ਚਿੰਤਾ ਨੂੰ ਮਾਰ ਲਏਗਾ, ਹੋਰ ਕਿਸੇ ਦਵਾਈ ਨੇ ਨਹੀਂ ਮਾਰਨਾ, ਹੋਰ ਕਿਸੇ ਵੀ ਸਾਧਨ ਨੇ ਨਹੀਂ ਮਾਰਨਾ। ਜਦੋਂ ਵੀ ਚਿੰਤਾ ਨੂੰ ਖਤਮ ਕਰੇਗਾ ਤੇ ਚਿੰਤਨ ਹੀ ਖਤਮ ਕਰੇਗਾ, ਤੇ ਜਦੋਂ ਵੀ ਚਿੰਤਾ ਵਧੇਗੀ ਤੇ ਚਿੰਤਾ ਦੇ ਨਾਲ ਹੀ ਵਧੇਗੀ। ਸਿਆਣਿਆਂ ਨੇ ਕਿਹਾ ਚਿੰਤਾ ਉਹ ਚਿਖਾ ਹੈ ਜਿਹੜੀ ਬੰਦੇ ਨੂੰ ਬਿਨਾਂ ਲੱਕੜਾਂ ਤੋਂ ਸਾੜਦੀ ਹੈ, ਬਿਨਾਂ ਬਾਲਣ ਤੋਂ ਸਾੜਦੀ ਹੈ, ਤੇ ਇਹ ਮਨੁੱਖ ਅੰਦਰੋਂ ਸੜਨਾ ਸ਼ੁਰੂ ਹੁੰਦਾ, ਬਾਹਰ ਦੀ ਚਿਖਾ ਬਾਹਰੋਂ ਸਾੜਦੀ ਹੈ। ਪਰ ਚਿੰਤਾ ਬੜਾ ਵੱਡਾ ਰੋਗ ਹੈ, ਡਾਢਾ ਰੋਗ ਹੈ। ਇਹ ਚਿੰਤਾ ਮੁੱਕੇਗੀ ਕਿਵੇਂ? ਅੱਜ ਦੁਨੀਆਂ ਦਾ ਸਭ ਤੋਂ ਵੱਡਾ ਇਸ਼ੂ ਹੈ, ਸਭ ਤੋਂ ਵੱਡਾ ਦੁਨੀਆਂ ਦਾ ਸਵਾਲ ਹੀ ਹੈ। ਅਸੀਂ ਸਾਰੇ ਦੇ ਲਪੇਟ ਵਿੱਚ ਹਾਂ, ਥੋੜੇ ਬਹੁਤੇ ਸਾਰੇ ਹੀ। ਕੋਈ ਇਹ ਮਤ ਸਮਝੇ ਵੀ ਜੇ ਕੋਈ ਧਰਮ ਦੇ ਦੁਆਰੇ ਤੇ ਬੈਠਾ ਹੈ, ਕੋਈ ਧਾਰਮਿਕ ਪਹਿਰਾਵੇ ਵਿੱਚ ਬੈਠਾ ਹੈ, ਉਹ ਚਿੰਤਾ ਤੋਂ ਮੁਕਤ ਹੈ। ਨਹੀਂ, ਚਿੰਤਾ ਤੋਂ ਮੁਕਤ ਸਿਰਫ ਹੋਈ ਹੈ ਜਿਹਨੇ ਚਿੰਤਨ ਕੀਤਾ ਹੈ। ਉਹ ਕਿਤੇ ਵੀ ਬੈਠਾ ਚਿੰਤਨ ਕਰ ਸਕਦਾ, ਉਹ ਚਿੰਤਾ ਤੋਂ ਮੁਕਤ ਹੈ। ਤੇ ਚਿੰਤਾ ਭਾਵੇਂ ਧਰਮ ਦੇ ਦਰ ਤੇ ਬੈਠਾ ਬੰਦਾ ਵੀ ਕਰ ਰਿਹਾ, ਤਾਂ ਵੀ ਉਹ ਚਿੰਤਾ ਦੀ ਜਕੜ ਵਿੱਚ ਆਇਆ ਹੋਇਆ, ਕਿਉਂਕਿ ਸਮਾਂ ਹੀ ਐਸਾ, ਹਵਾ ਹੀ ਐਸੀ ਚੱਲ ਰਹੀ ਹੈ, ਇਹ ਵਬਾਹ ਚੱਲ ਰਹੀ ਹੈ ਚਿੰਤਾ ਦੀ। ਜਿਵੇਂ ਕਹਿ ਦਈਏ ਨਾ, ਵਬਾਹ ਦਾ ਅਰਥ ਹੁੰਦਾ ਮਹਾਮਾਰੀ ਫੈਲ ਜਾਣੀ, ਕੋਈ ਰੋਗ ਫੈਲ ਜਾਂਦਾ। ਜਿੰਨਾ ਮਰਜ਼ੀ ਬੰਦਾ ਆਪ ਬਚਾ ਕਰਕੇ ਬੈਠੇ, ਦੂਜੇ ਬੈਠੇ ਹੁੰਦੇ ਨੇ ਬਿਮਾਰੀ ਵਾਲੇ, ਉਹਨਾਂ ਰਾਹੀਂ ਲੱਗ ਜਾਂਦੀ ਹੈ। ਇਹ ਚਿੰਤਾ ਇੱਕ ਵਬਾਹ ਹੈ, ਇੱਕ ਮਹਾਮਾਰੀ ਹੈ। ਇਹਦੇ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਵੀ ਅਚਿੰਤ ਕਰਨਾ ਪਏਗਾ, ਆਪਣਾ ਦੁਆਲਾ ਵੀ ਅਚਿੰਤ ਸਵਸਥ ਸਿਰਜਣਾ ਪਏਗਾ, ਤਾਂ ਤੁਸੀਂ ਮੁਕਤ ਹੋ ਸਕਦੇ ਹੋ, ਬਚ ਸਕਦੇ ਹੋ। ਨਹੀਂ ਤੇ ਤੁਸੀਂ ਲੱਖ ਯਤਨ ਕਰੋ, ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਕੀਟਾਣੂ ਤੁਹਾਡੇ ਅੰਦਰ ਤੁਹਾਡੇ ਉੱਤੇ ਵੀ ਹਮਲਾ ਕਰਦੇ ਨੇ। ਇਸ ਕਰਕੇ ਕਾਮਲ ਮੁਰਸ਼ਦ ਜੇ ਬੰਦੇ ਦੇ ਪਾਸ ਹੋਵੇ, ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਪਾਸ ਹਨ। ਇਸ ਸਲੋਕ ਵਿੱਚ ਬਾਬਾ ਜੀ ਨੇ ਕਿਰਪਾ ਕੀਤੀ, ਮਿਲਦੇ ਕਿਵੇਂ ਨੇ? ਦਤਾਰ ਪਿਤਾ ਮਹਾਰਾਜ ਕਹਿੰਦੇ ਕਬੀਰ ਸਾਧੂ ਸੰਗ ਪ੍ਰਾਪਤੀ, ਸਾਧੂ ਦਾ ਅਰਥ ਤੇ ਰੱਬ ਦੀ ਪ੍ਰਾਪਤੀ, ਗੁਰੂ ਦੇ ਪਿਆਰਿਆਂ ਦੀ ਪ੍ਰਾਪਤੀ ਕਿਵੇਂ ਹੈ? ਲਿਖਿਆ ਹੋਏ ਲਿਲਾਟ, ਲਿਲਾਟ ਦਾ ਅਰਥ ਹੁੰਦਾ ਮਸਤਕ, ਮੱਥਾ। ਕਈ ਤਰ੍ਹਾਂ ਦੀ ਵਿਗਿਆਨ ਹੈ ਸਾਡੇ ਸਮਾਜ ਅੰਦਰ। ਕੁਝ ਲੋਕ ਸਾਡਾ ਜੀਵਨ ਪੜ੍ਹਦੇ ਨੇ, ਸਾਡੇ ਇਉਂ ਵੇਂਦੇ ਨੇ ਵੀ ਤੂੰ ਜੰਮਿਆ ਕਦੋਂ ਹੈ, ਕਿੱਥੇ ਜੰਮਿਆ, ਮੈਂ ਤੇਰਾ ਭਵਿੱਖ ਦੱਸ ਸਕਦਾ। ਕੋਈ ਕਹਿੰਦਾ ਆਪਣੇ ਹੱਥਾਂ ਦੀਆਂ ਲਕੀਰਾਂ ਵਿਖਾ, ਮੈਂ ਤੇਰੇ ਹੱਥਾਂ ਦੀਆਂ ਲਕੀਰਾਂ ਤੋਂ ਤੇਰੇ ਭਾਗ ਦੱਸ ਦਿਆਂਗਾ। ਪਰ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਲਕੀਰਾਂ ਦਾ ਜ਼ਿਕਰ ਕੀਤਾ ਹੈ, ਪਰ ਨਾ ਤੇ ਜਨਮ ਦੇ ਸਥਾਨ ਦੀ, ਵੀ ਜੇ ਕਿਤੇ ਤੂੰ ਜੰਮ ਪਿਆ ਜਾਂ ਇਸ ਸਮੇਂ ਵਿੱਚ ਜੰਮ ਪਿਆ ਤੇ ਤੂੰ ਬੜਾ ਭਾਗਾ ਹੈ ਤਾਂ ਬੜਾ ਅਭਾਗਾ ਹੈ, ਗੁਰੂ ਸਾਹਿਬ ਨੇ ਇਸ ਗੱਲ ਦੀ ਗੱਲ ਹੀ ਨਹੀਂ ਕੀਤੀ। ਤੇ ਬਾਬਾ ਜੀ ਨੇ, ਭਗਤ ਜੀ ਨੇ ਇਸ ਗੱਲ ਨੂੰ ਕੰਡੈਮ ਵੀ ਕੀਤਾ। ਸਗੋਂ ਜਿਹੜੀਆਂ ਲੋਕ ਧਾਰਾਵਾਂ ਬਣੀਆਂ ਹੋਈਆਂ ਸਨ, ਬਾਬਾ ਕਬੀਰ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਉਹ ਧਾਰਾਵਾਂ ਨੂੰ ਆਪਣੇ ਪਿੰਡੇ ਤੇ ਕਰਕੇ ਖੰਡਾਇਆ, ਲੋਕਾਂ ਨੂੰ ਦੱਸਿਆ, ਖੰਡਨ ਕੀਤਾ ਕਿ ਜਿਵੇਂ ਬਾਬਾ ਕਬੀਰ ਜੀ ਵੇਲੇ ਦੋ ਸ਼ਹਿਰ ਸਨ, ਇੱਕ ਬਨਾਰਸ ਦਾ ਸ਼ਹਿਰ ਕਾਂਸੀ, ਇੱਕ ਮਗਹਰ ਦਾ ਸ਼ਹਿਰ, ਬਨਾਰਸ ਤੋਂ ਕਾਂਸੀ ਤੋਂ ਥੋੜੀ ਦੂਰ ਵਸਿਆ ਹੈ। ਉਹਦੇ ਪ੍ਰਥਾਏ ਇਹ ਪੰਡਤਾਂ ਨੇ ਉਸ ਵਕਤ ਦੇ ਲੋਕਾਂ ਨੇ ਪ੍ਰਚਾਰ ਕਰ ਦਿੱਤਾ ਸੀ ਵੀ ਜਿਹੜਾ ਕਾਂਸੀ ਵਿੱਚ ਮਰੇਗਾ ਆਪਣਾ ਅਖੀਰਲਾ ਸਮਾਂ ਬਨਾਰਸ ਵਿੱਚ ਤਿਆਗੇਗਾ ਪ੍ਰਾਣ, ਉਹਨੂੰ ਤੇ ਮਿਲੇਗਾ ਸਵਰਗ ਲੋਕ, ਉਹ ਤੇ ਸਵਰਗ ਵਿੱਚ ਜਾਏਗਾ, ਤੇ ਜਿਹੜਾ ਮਗਹਰ ਵਿੱਚ ਮਰੇਗਾ, ਥੋੜੀ ਦੂਰ ਹੀ ਧਰਤੀ ਸੀ, ਉਹ ਪਏਗਾ ਖੋਤੇ ਦੀ ਜੂਨ ਵਿੱਚ, ਗਧੇ ਦੀ ਜੂਨ ਵਿੱਚ। ਇਸ ਕਰਕੇ ਮਗਹਰ ਸ਼ਹਿਰ ਉੱਜੜ ਗਿਆ, ਉੱਥੇ ਕੋਈ ਨਾ ਵਸਿਆ, ਸਾਰੇ ਲੋਕ ਬਨਾਰਸ ਵਿੱਚ ਆ ਕੇ ਵਸਣ ਲੱਗ ਗਏ ਤੇ ਇੰਨੀ ਭੀੜ ਹੋ ਗਈ। ਇੱਥੋਂ ਤੱਕ ਮਿਲਦਾ ਕਿ ਇੰਨੀ ਭੀੜ ਦੇ ਵਿੱਚ ਫਿਰ ਉੱਥੋਂ ਦੇ ਪੰਡਤਾਂ ਨੇ ਕੀ ਕੀਤਾ, ਜਿਹੜੇ ਮੁਕਤੀ ਦੇਣ ਵਾਲੇ ਸਨ, ਅਖੌਤੀ ਮੁਕਤੀਦਾਤਾ ਬਣੇ ਹੋਏ ਸਨ, ਉਹਨਾਂ ਕਿਹਾ ਵੀ ਜਿਨ੍ਹਾਂ ਨੂੰ ਜ਼ਿਆਦਾ ਛੇਤੀ ਹੈ ਨਾ ਬ੍ਰਹਮ ਲੋਕ ਵਿੱਚ ਸ਼ਿਵ ਲੋਕ ਵਿੱਚ ਜਾਣ ਦੀ, ਉਹ ਆਪਣਾ ਸਾਰਾ ਕੁਝ ਸਾਨੂੰ ਦਾਨ ਪੁੰਨ ਕਰੋ ਤੇ ਆ ਰੁੱਖ ਦੇ ਥੱਲੇ ਇੱਕ ਆਰਾ ਲਾ ਦਿੱਤਾ ਕਿ ਇਸ ਆਰੇ ਦੇ ਥੱਲੇ ਆਪਣੀ ਗਰਦਨ ਰੱਖੋ, ਅਸੀਂ ਹੁਣੇ ਤੁਹਾਨੂੰ ਸ਼ਿਵਪੁਰੀ ਪਹੁੰਚਾਉਂਦੇ ਹਾਂ, ਬ੍ਰਹਮਪੁਰੀ ਪਹੁੰਚਾਉਂਦੇ ਹਾਂ। ਬਨਾਰਸ ਵਿੱਚ ਇੰਨੀ ਭੀੜ ਹੋ ਗਈ ਸੀ ਤੇ ਸ਼ਰਧਾ ਤੋਂ ਹੀਣੇ ਲੋਕਾਂ ਨੇ, ਅਗਿਆਨਤਾ ਤੋਂ ਹੀਣੇ ਲੋਕਾਂ ਨੇ, ਕਈਆਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਕਟਾ ਦਿੱਤਾ, ਉਹ ਆਰਾ ਗਵਾਹੀ ਭਰਦਾ ਹੈ ਬਨਾਰਸ ਦੀ ਧਰਤੀ ਤੇ। ਪਰ ਬਾਬਾ ਕਬੀਰ ਜੀ ਨੇ ਜਦੋਂ ਵੇਖਿਆ ਵੀ ਇੰਨੇ ਮਾੜੇ ਹਾਲਾਤ ਨੇ, ਫਿਰ ਉਹਨਾਂ ਨੇ ਜ਼ਬਾਨ ਨਾਲ ਨਹੀਂ ਦੱਸਿਆ, ਉਹਨਾਂ ਨੇ ਕਰਨੀ ਕਰਕੇ ਵਿਖਾਈ। ਜਦੋਂ ਆਪਣਾ ਅਖੀਰਲਾ ਸਮਾਂ ਆਇਆ ਨਾ, ਬਾਬਾ ਕਬੀਰ ਜੀ ਰਹਿੰਦੇ ਘਣਾ ਕਾਂਸੀ ਵਿੱਚ ਸਨ, ਬਨਾਰਸ ਵਿੱਚ ਸਨ, ਮਗਹਰ ਵਿੱਚ ਚਲੇ ਗਏ ਤੇ ਲੋਕ ਕਹਿਣ ਲੱਗੇ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ। ਕਹਿੰਦੇ ਤੂੰ ਸਾਰੀ ਉਮਰ ਸ਼ਿਵਪੁਰੀ ਵਿੱਚ ਬਨਾਰਸ ਦੀ ਧਰਤੀ ਵਿੱਚ ਜੰਮਿਆ, ਇੱਥੇ ਰਿਹਾ, ਹੁਣ ਮੁਕਤੀ ਦਾ ਵੇਲਾ ਆਇਆ ਤੇ ਤੂੰ ਮਗਹਰ ਵਿੱਚ ਜਾ ਕੇ ਬੈਠਾ ਹੈ, ਤੈਨੂੰ ਖੋਤੇ ਦੀ ਜੋਨ ਮਿਲੇਗੀ, ਇੰਨੀ ਭਗਤੀ ਕੀਤੀ ਕੀ ਫਾਇਦਾ। ਤੇ ਬਾਬਾ ਜੀ ਦੇ ਬੱਚੇ ਸਨ, ਕਿਆ ਕਾਸੀ ਕਿਆ ਉਖਰ ਮਗਹਰ ਜੋ ਰਾਮ ਰਿਧੈ ਹੋਈ। ਉਹ ਭਲੇ ਲੋਕੋ, ਜੇ ਹਿਰਦੇ ਵਿੱਚ ਪਰਮਾਤਮਾ ਹੈ ਨਾ, ਧਰਤੀ ਕਿਸੇ ਤੇ ਵੀ ਬਹਿ ਜਾਓ, ਸਾਰੀ ਧਰਤੀ ਸਫਲੀ ਹੈ। ਜੇ ਰੱਬ ਦਾ ਨਾਂ ਹੀ ਹਿਰਦੇ ਵਿੱਚ ਨਹੀਂ ਤੇ ਫਿਰ ਭਾਵੇਂ ਰੱਬ ਦੇ ਦੁਆਰੇ ਤੇ ਵੀ ਜਾ ਕੇ ਬਹਿ ਜਾਓ, ਰੱਬ ਦੀ ਪ੍ਰਾਪਤੀ ਨਹੀਂ, ਰੱਬ ਦੀ ਕਿਰਪਾ ਨਹੀਂ। ਰੱਬ ਦੀ ਕਿਰਪਾ ਰੱਬ ਦੇ ਨਾਮ ਨੇ ਕਰਨੀ ਹੈ, ਉਹਦੀ ਯਾਦ ਨੇ ਕਰਨੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕੋਈ ਵੀ ਹੋਵੇ ਧਰਤੀ, ਮੈਨੂੰ ਕਿਸੇ ਧਰਤੀ ਦੀ ਪਰਵਾਹ ਨਹੀਂ। ਜਿੱਥੇ ਸਾਧੂ ਬੈਠ ਜਾਏਗਾ, ਰੱਬ ਦਾ ਪਿਆਰਾ ਬੈਠ ਜਾਏਗਾ, ਸਗੋਂ ਧਰਤੀ ਪਵਿੱਤਰ ਕੀ, ਉਹ ਧਰਤੀ ਤੀਰਥ ਬਣ ਜਾਏਗੀ। ਜਿੰਨੇ ਵੀ ਤੀਰਥ ਸਥਾਨ ਬਣੇ ਨੇ ਉਹ ਧਰਤੀਆਂ ਇਸ ਕਰਕੇ ਨਹੀਂ ਪਵਿੱਤਰ ਵੀ ਉਹ ਧਰਤੀ ਆ ਤੀਰਥ ਬਣ ਗਈਆਂ, ਉਹ ਇਸ ਕਰਕੇ ਪਵਿੱਤਰ ਨੇ ਕਿ ਉੱਥੇ ਬੈਠ ਕੇ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਹੈ, ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਇਸ ਕਰਕੇ ਤੀਰਥ ਤੋਂ ਵੱਡਾ ਰੱਬ ਦਾ ਦਾਸ ਹੈ ਜਿਹਦੇ ਕਰਕੇ ਉਹ ਤੀਰਥ ਬਣਿਆ ਹੈ। ਪਹਿਲੀ ਗੱਲ ਸਰੀਰ ਹੋਵੇ, ਦੂਸਰਾ ਕਾਮਲ ਮੁਰਸ਼ਦ ਹੋਵੇ, ਗੁਰੂ ਹੋਵੇ, ਤੇ ਸਾਡੇ ਕੋਲ ਗੁਰੂ ਵੀ ਹੈ। ਬਾਬਾ ਜੀ ਨੇ ਕਿਹਾ ਇੱਕ ਕਬੀਰ ਗੁਰੂ ਮਿਲਿਆ, ਸਾਧੂ ਸੰਗ ਪ੍ਰਾਪਤ, ਲਿਖਿਆ ਹੋਏ ਲਿਲਾਟ ਮੈਰਜ ਕਰ ਰਿਹਾ ਸਾਂ ਕਿ ਗੁਰੂ ਤੇ ਨਾ ਇਹ ਮੰਨਦਾ ਵੀ ਕਿਸ ਧਰਤੀ ਤੇ ਪੈਦਾ ਹੋਇਆ ਤੇ ਕਿਹੜੀ ਤਰੀਕ ਨੂੰ ਪੈਦਾ ਹੋਇਆ, ਮੈਂ ਤੇਰੇ ਗ੍ਰਹਿ ਨਛੱਤਰ ਦੇਖਾਂ ਵੀ ਕਿਹੜੇ ਚੱਲਦੇ ਨੇ। ਦੂਜਾ ਹੱਥਾਂ ਦੀਆਂ ਲਕੀਰਾਂ, ਦਤਾਰ ਪਿਤਾ ਮਹਾਰਾਜ ਕਹਿੰਦੇ ਨਹੀਂ, ਹੱਥਾਂ ਦੀਆਂ ਲਕੀਰਾਂ ਸਭ ਦੀਆਂ ਪਰਮਾਤਮਾ ਪਰਮੇਸ਼ਵਰ ਨੇ ਜੋ ਬਣਾਇਆ ਜੋ ਦੇ ਭਾਗਾਂ ਵਿੱਚ ਹੈ। ਪਰ ਦਤਾਰ ਜੀ ਨੇ ਮਸਤਕ ਦੀ ਰੇਖਾ ਦੀ ਗੱਲ ਬੜੀ ਵਾਰੀ ਕੀਤੀ ਹੈ, ਮੱਥੇ ਦੀਆਂ ਲਕੀਰਾਂ। ਇਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੀ ਕਿਹਾ ਕਿ ਜੇ ਸਾਡੇ ਮਸਤਕ ਦੇ ਭਾਗ ਹੋਣਗੇ, ਮੱਥੇ ਦੀਆਂ ਲਕੀਰਾਂ ਹੋਣਗੀਆਂ, ਤੇ ਸਾਨੂੰ ਕਿਸੇ ਸਾਧੂ ਦਾ, ਕਿਸੇ ਰੱਬ ਦੇ ਪਿਆਰੇ ਦਾ, ਕਿਸੇ ਗੁਰਮੁਖ ਦਾ ਸੰਗ ਮਿਲੇਗਾ। ਮਸਤਕ ਦੇ ਭਾਗ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਇਹ ਮਸਤਕ ਦਾ ਭਾਗ ਜਦੋਂ ਪ੍ਰਗਟ ਹੁੰਦਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਦਤਾਰ ਪਿਤਾ ਜੀ ਕਹਿੰਦੇ ਫਿਰ ਉਹ ਰਸਕ ਬੈਰਾਗੀ ਮਿਲਦਾ ਹੈ, ਸਾਧੂ ਮਿਲਦਾ ਹੈ, ਮਿਟਿਓ ਅਗਿਆਨ, ਅਗਿਆਨ ਮਿਟ ਜਾਂਦਾ ਹੈ, ਹਨੇਰਾ ਮਿਟ ਜਾਂਦਾ ਹੈ। ਜਨਮ ਜਨਮ ਕੀ ਸੋਏ ਜਾਗੀ, ਜਨਮਾਂ ਜਨਮਾਂਤਰਾਂ ਦਾ ਬੰਦਾ ਜਿਹੜਾ ਅੰਦਰੋਂ ਸੁੱਤਾ ਹੁੰਦਾ ਹੈ, ਇੱਕ ਸਾਧੂ ਦੀ ਇੱਕ ਗੁਰਮੁਖ ਦੀ ਸੰਗਤ ਦੇ ਨਾਲ ਉਹਦਾ ਅੰਦਰ ਰੁਸ਼ਨਾ ਜਾਂਦਾ ਹੈ, ਉਹਦਾ ਅੰਦਰ ਜਾਗ ਜਾਂਦਾ ਹੈ। ਕਾਮਲ ਮੁਰਸ਼ਦ ਸਾਨੂੰ ਜਗਾਉਂਦਾ ਹੈ, ਵਰਗਲਾਂਦਾ ਨਹੀਂ। ਅੱਜ ਕਈ ਮੁਰਸ਼ਦ ਬਣੇ ਹੋਏ ਨੇ, ਉਹ ਜਗਾਉਂਦੇ ਘੱਟ ਨੇ, ਵਰਗਲਾਂਦੇ ਜ਼ਿਆਦੇ ਨੇ। ਇਹ ਅਸੀਂ ਵੇਖਣਾ ਵੀ ਕਿਹੜੇ ਮੁਰਸ਼ਦ ਨੂੰ ਮਿਲਣਾ ਹੈ, ਕਿਹੜੇ ਸਾਧੂ ਨੂੰ ਮਿਲਣਾ, ਕਿਹੜੇ ਗੁਰਮੁਖ ਨੂੰ ਮਿਲਣਾ, ਵੀ ਜਿਹੜਾ ਵਰਗਰਾਉਣ ਵਾਲਾ ਹੈ ਕਿ ਜਿਹੜਾ ਜਗਾਉਣ ਵਾਲਾ ਹੈ। ਤੇ ਇੱਕ ਗੱਲ ਕੌੜੀ ਜੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਹੈ, ਜਗਾਉਣ ਵਾਲਾ, ਬਾਕੀ ਕੁੱਲ ਕਾਇਨਾਤ ਵਿੱਚ ਵਰਗਲਾਉਣ ਵਾਲੇ ਜ਼ਿਆਦੇ ਨੇ। ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੀ ਗੱਲ, ਬਸ ਇੱਕੋ ਗੱਲ ਜਿਹਨ ਚ ਰੱਖੀਏ ਵੀ ਕਿਹੜਾ ਸੰਗਤ, ਕਿਹਦੀ ਸੰਗਤ ਜਿਹੜੀ ਸਾਡੇ ਭਾਗ ਜਗਾ ਦੇ। ਗੁਰੂ ਸਾਹਿਬ ਨੇ ਕਿਹਾ ਵੀ ਜਿਹਦੀ ਰਸਨਾ ਤੇ ਕੇਵਲ ਪਰਮਾਤਮਾ ਦਾ ਨਾਮ ਹੋਵੇ, ਜਿਹੜਾ ਨਾਮ ਤੋਂ ਬਿਨਾਂ ਕੋਈ ਗੱਲ ਹੀ ਨਾ ਕਰਦਾ ਹੋਵੇ, ਸਮਝੋ ਉਹ ਪੁਰਖ ਰਸਕ ਬੈਰਾਗੀ ਹੈ, ਉਹ ਗੁਰੂ ਦਾ ਭੇਜਿਆ ਹੋਇਆ ਹੈ, ਉਹ ਗੁਰੂ ਦਾ ਪਿਆਰਾ ਹੈ। ਤੇ ਜਿਹਦੀ ਰਸਨਾ ਤੇ ਦੁਨੀਆਂ ਦੀਆਂ ਗੱਲਾਂ ਵੀ ਨੇ, ਜਿਹਦੀ ਰਸਨਾ ਤੇ ਸੰਸਾਰ ਵਸਦਾ ਹੈ, ਤੇ ਕਦੀ ਕਦੀ ਵਰਗਰਾਣ ਦੇ ਲਈ ਉਹ ਕਹਿ ਦੇ ਵੀ ਮੈਂ ਰਾਮ ਦਾ ਪਿਆਰਾ, ਪਰਮੇਸ਼ਵਰ ਦਾ ਪਿਆਰਾ, ਫਿਰ ਦਾਤਾ ਜੀ ਕਹਿੰਦੇ ਵੀ ਤੈਨੂੰ ਇਹ ਸਮਝਣਾ ਪਏਗਾ ਇਹ ਤੇ ਬਹੀਰ ਹੈ, ਜੇ ਉਸ ਪਾਸੇ ਤੂੰ ਤੁਰ ਪਿਆ ਫਿਰ ਔਖੀ ਘਾਟੀ ਵੱਲ ਨਹੀਂ ਜਾਏਗਾ। ਔਖੀ ਘਾਟੀ ਵੱਲ ਤੇ ਉਹੀ ਜਾਂਦਾ ਜਿਹਦੇ ਕੋਲ ਚੰਗਾ ਸਰੀਰ ਹੈ, ਚੰਗਾ ਮੁਰਸ਼ਦ ਹੈ, ਨਹੀਂ ਤਾਂ ਬਾਕੀ ਤਾਂ ਸਾਰੇ ਉਸ ਪਾਸੇ ਜਾਂਦੇ ਜਿੱਥੇ ਸਾਰੀ ਦੁਨੀਆਂ ਜਾਂਦੀ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨਾ, ਕਬੀਰ ਜੇ ਪਾਛੈ ਪੰਡਿਤ ਗਏ, ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਸਾਰੀ ਬਹੀਰ ਹੀ ਉਧਰ ਨੂੰ ਕੱਤੀ ਗਈ, ਤੇ ਕੌਣ ਇੱਕ ਔਖਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ। ਕਬੀਰ ਔਖੀ ਘਾਟੀ ਤੇ ਕੌਣ ਚੜਦਾ ਹੈ, ਜਿਹਦੇ ਕੋਲ ਹੌਸਲਾ ਜਜ਼ਬਾ। ਤੀਸਰੀ ਵਾਰਤਾ ਜਜ਼ਬਾ ਹੌਸਲਾ। ਅੱਜ ਸਾਡੇ ਕੋਲ ਸਰੀਰ ਦੀ ਕਮੀ ਨਹੀਂ, ਸਾਡੇ ਕੋਲ ਸੋਹਣੇ ਸਰੀਰ ਨੇ, ਰੱਬ ਨੇ ਦਿੱਤੇ ਨੇ, ਸਾਡੇ ਕੋਲ ਸੋਹਣਾ ਕਾਮਲ ਮੁਰਸ਼ਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਨੂੰ ਤੇ ਮਲਾਲ ਨਹੀਂ ਕਰਨਾ ਪਏਗਾ। ਦੁਨੀਆਂ ਦੇ ਜਿਹੜੇ ਲੋਕ ਦੇਹਧਾਰੀ ਗੁਰੂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਤੇ ਕਈ ਜ਼ਿੰਦਗੀ ਗਵਾਚ ਜਾਂਦੀ, ਉਹਨਾਂ ਦੀ ਸੱਚਾ ਗੁਰੂ ਲੱਭਣ ਦੇ ਲਈ ਵੀ ਕਿਹੜੇ ਗੁਰੂ ਨੂੰ ਲੱਭੀ ਆ। ਮੈਂ ਇੱਕ ਘਟਨਾ ਪੜ੍ਹ ਰਿਹਾ ਸਾਂ ਜਸਵੰਤ ਸਿੰਘ ਪਰਵਾਨਾ ਜੀ ਦੀ, ਉਹਨਾਂ ਨੇ ਬੜੀ ਸੋਹਣੀ ਦੇਹਧਾਰੀ ਗੁਰੂ ਤੇ ਹਾਸ ਰਸ ਕਥਾ ਕਹੀ। ਉਹ ਕਹਿੰਦੇ ਇੱਕ ਬੀਬੀ ਇੱਕ ਬਜ਼ੁਰਗ ਬਾਬੇ ਕੋਲ ਗਈ ਤੇ ਬਾਬਾ ਜੀ ਨੂੰ ਕਹਿਣ ਲੱਗੀ, ਬਾਬਾ ਜੀ ਮੈਂ ਤੁਹਾਨੂੰ ਆਪਣਾ ਗੁਰੂ ਧਾਰਨਾ, ਮੈਂ ਮੁਕਤੀ ਦੀ ਚਾਹਵਾਨਾ, ਤੁਹਾਨੂੰ ਗੁਰੂ ਧਾਰਨਾ। ਤੇ ਉਹ ਬਾਬਾ ਜੀ ਕਹਿਣ ਲੱਗੇ, ਬੀਬਾ ਤੁਹਾਡੀ ਉਮਰ ਤਾਂ ਬਹੁਤ ਜ਼ਿਆਦਾ ਹੋ ਗਈ ਹੈ, ਅਜੇ ਤੱਕ ਤੁਸੀਂ ਗੁਰੂ ਹੀ ਨਹੀਂ ਧਾਰਿਆ। ਕਹਿਣ ਲੱਗੀ, ਨਹੀਂ ਨਹੀਂ ਬਾਬਾ ਜੀ ਐਸੀ ਗੱਲ ਨਹੀਂ, ਜਦੋਂ ਮੈਂ ਆਪਣੇ ਮਾਂ ਬਾਪ ਤੇ ਘਰ ਸਾਂ, ਬਾਲੜੀ ਸਾਂ, ਮੇਰੇ ਮਾਂ ਬਾਪ ਨੇ ਜਿਹੜਾ ਗੁਰੂ ਧਾਰਿਆ ਮੈਂ ਵੀ ਉਹ ਗੁਰੂ ਧਾਰਿਆ, ਪਰ ਜਦੋਂ ਮੈਂ ਗੁਰੂ ਧਾਰਿਆ ਉਹ ਗੁਰੂ ਪੂਰਾ ਹੋ ਗਿਆ, ਮਰ ਗਿਆ ਭਾਵ ਸਰੀਰ ਹੈ ਨਾ। ਕਹਿ ਲੱਗੇ, ਫਿਰ ਮੈਂ ਜਵਾਨ ਹੋਈ, ਵਿਆਹੀ ਗਈ, ਮੇਰੇ ਸਹੁਰੇ ਘਰ ਆਈ, ਉੱਥੇ ਮੈਂ ਇੱਕ ਗੁਰੂ ਧਾਰਿਆ ਜੋ ਮੇਰੇ ਸਹੁਰਿਆਂ ਦਾ ਗੁਰੂ ਸੀ, ਮੈਂ ਗੁਰੂ ਧਾਰਿਆ, ਉਹ ਗੁਰੂ ਧਾਰਨ ਦੀ ਦੇਰ ਸੀ, ਉਹ ਵੀ ਗੁਰੂ ਮਰ ਗਿਆ, ਮੇਰੇ ਤੇ ਸ਼ੰਕੇ ਨਹੀਂ ਪੂਰੇ ਹੋਏ, ਹੁਣ ਇਹ ਇੰਨਾ ਸਮਾਂ ਹੋ ਗਿਆ, ਹੁਣ ਮੈਂ ਤੁਹਾਨੂੰ ਗੁਰੂ ਧਾਰਨਾ। ਉਹ ਬਾਬਾ ਵੇਖਣ ਲੱਗਾ, ਕਹਿਣ ਲੱਗਾ, ਮੇਰਾ ਵੀ ਸਮਾਂ ਨੇੜੇ ਆ ਗਿਆ। ਤਾਂ ਮਤਲਬ ਕਿ ਜਿਹਨੂੰ ਵੀ ਤੂੰ ਗੁਰੂ ਧਾਰਿਆ ਉਹ ਰੱਬ ਨੂੰ ਹੀ ਪਿਆਰਾ ਹੁੰਦਾ ਗਿਆ। ਤਾਂ ਭਾਵ ਕੀ ਹੈ, ਸਰੀਰ ਸਦਾ ਹੀ ਮਿਟੇਗਾ, ਅਸੀਂ ਸਰੀਰਾਂ ਨੂੰ ਲੱਭਦੇ ਰਹੇ ਤਾਂ ਆਪਣੀ ਉਮਰ ਵੀ ਗਵਾ ਲੈਣੀ ਹੈ। ਇਸੇ ਝੰਝਟ ਨੂੰ ਮਿਟਾਉਣ ਵਾਸਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਗੁਰੂ ਨੂੰ ਗ੍ਰੰਥ ਮੰਨਣਾ ਕਿਵੇਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਗੁਰੂ ਦੀ ਦੇ ਮੰਨ ਕੇ। ਬੜਾ ਔਖਾ ਇਹ ਕਹਿਣਾ, ਬੜਾ ਸੁੱਖ ਹੈ। ਇੱਕ ਪ੍ਰਗਟ ਦੇਹ ਦਾ ਬੰਦਾ ਡਰ ਰੱਖਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਦੇਹ ਆਮ ਬੰਦੇ ਦੀ ਹੋਵੇ ਨਾ, ਕੋਈ ਬੰਦਾ ਕਿਸੇ ਪਦਵੀ ਦਾ ਮਾਲਕ ਹੋਵੇ, ਉਸ ਪਦਵੀ ਦੇ ਮਾਲਕ ਦੀ ਛੋਟੀ ਤੋਂ ਛੋਟੀ ਪਦਵੀ ਦੇ ਥੱਲੇ ਰਹਿਣ ਵਾਲਾ ਬੰਦਾ ਵੀ ਦੇਹ ਤੋਂ ਭੈ ਖਾਂਦਾ ਵੀ ਸਾਵਧਾਨ ਹੋ ਜਾ, ਫਲਾਣਾ ਆ ਗਿਆ, ਮੇਰਾ ਮਾਲਕ ਆ ਗਿਆ, ਮੇਰਾ ਬੌਸ ਆ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹਨ, ਅਸੀਂ ਰੋਜ਼ ਪੜ੍ਹਦੇ ਦਿੰਦੇ ਹਾਂ ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਗੁਰਾਂ ਕੀ ਦੇ, ਪਰ ਹਿਰਦੇ ਤੋਂ ਦੱਸੀਏ ਵੀ ਕਿੰਨਾ ਕੁ ਭੈ ਮੰਨਦੇ ਹਾਂ, ਕਿੰਨੀ ਕੁ ਭਾਵਨਾ ਨਾਲ ਬੈਠਦੇ ਹਾਂ ਵੀ ਗੁਰੂ ਸਾਨੂੰ ਵੇਖ ਰਿਹਾ। ਜੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਅਸੀਂ ਗੁਰੂ ਦੀ ਗੱਲ ਸੁਣਨੀ ਹੈ। ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਆ ਕੇ ਜੇ ਬਾਦਸ਼ਾਹ ਨੂੰ ਇਗਨੋਰ ਕਰ ਦਿੱਤਾ, ਉਹਦੀ ਕਿੱਡੀ ਵੱਡੀ ਤੋਹੀਨ ਹੈ। ਇਦੂ ਤੇ ਬੰਦਾ ਆਈ ਨਾ ਉਸ ਦਰਬਾਰ ਵਿੱਚ ਕਿ ਉਹਦੇ ਦਰਬਾਰ ਵਿੱਚ ਆ ਕੇ ਥੋੜਾ ਸਮਾਂ ਬੈਠੀਏ। ਅਸੀਂ ਗੁਰੂ ਘਰ ਆਉਂਦੇ ਹਾਂ, ਖਾਸ ਕਰਕੇ ਆਹੀ ਦਿਨ ਹੁੰਦੇ ਸਾਡੇ ਕੋਲ ਵੀਕਐਂਡ ਵਿੱਚ ਆਉਣ ਦੇ, ਕਿਉਂਕਿ ਅਸੀਂ ਕੰਮਾਂ ਵਿੱਚ ਮਸ਼ਰੂਫ ਹਾਂ, ਕੋਈ ਗੱਲ ਨਹੀਂ ਕਿਰਤ ਕਰਨੀ ਹੈ। ਪਰ ਘੱਟੋ ਘੱਟ ਜਦੋਂ ਅਸੀਂ ਘਰੋਂ ਗੁਰੂ ਘਰ ਦੇ ਲਈ ਤੁਰੀਏ, ਸੋਮਵਾਰ ਸ਼ਨੀਵਾਰ ਆਈਏ, ਐਤਵਾਰ ਆਈਏ, ਕਿਸੇ ਵੀ ਦਿਨ ਆਈਏ, ਇੱਕ ਟੀਚਾ ਤਾਂ ਬਣਾਈਏ ਵੀ ਮੈਂ ਅੱਜ ਗੁਰੂ ਘਰ ਚੱਲਾਂ, ਮੈਂ ਘੱਟੋ ਘੱਟ 15 ਮਿੰਟ ਅੱਧਾ ਘੰਟਾ ਗੁਰੂ ਦੇ ਹਜ਼ੂਰੀ ਵਿੱਚ ਬਹਿ ਕੇ ਮੈਂ ਕੀਰਤਨ ਸੁਣਨਾ ਵੀ ਭਾਈ ਸਾਹਿਬ ਨੇ ਕਿਹੜੇ ਸ਼ਬਦ ਦਾ ਕੀਰਤਨ ਕੀਤਾ, ਉਹਦਾ ਮਤਲਬ ਕੀ ਹੈ, ਮੈਂ ਵਿਚਾਰ ਸੁਣਨੀ ਹੈ ਵੀ ਉਹਦੇ ਵਿੱਚੋਂ ਮੈਂ ਕੀ ਪ੍ਰਾਪਤ ਕਰਨਾ ਹੈ। ਮਾਫ਼ ਕਰਨਾ, ਅਸੀਂ ਪਤਾ ਨਹੀਂ ਕਿੰਨੇ ਕੁ ਵੀਕਐਂਡ ਆ ਚੁੱਕੇ ਹਾਂ, ਪਰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਵੀ ਅਸੀਂ 5 ਮਿੰਟ 7 ਮਿੰਟ ਬੈਠੇ ਵੀ ਹਾਂ ਕਿ ਨਹੀਂ ਬੈਠੇ। ਲੰਗਰ ਵਿੱਚ ਭਾਵੇਂ 2-2 ਘੰਟੇ ਬੈਠ ਕੇ ਅਸੀਂ ਪ੍ਰਸ਼ਾਦਾ ਛਕਦਿਆਂ ਨਾਲ ਗੱਲਾਂ ਮਾਰਦੇ ਰਹਿੰਦੇ ਹਾਂ, ਜੋ ਗੁਰੂ ਕੇ ਲੰਗਰ ਦੀ ਵੀ ਮਰਿਆਦਾ ਨਹੀਂ, ਕਿਉਂਕਿ ਗੁਰੂ ਕਾ ਲੰਗਰ ਗੁਰੂ ਦਾ ਲੰਗਰ ਹੈ, ਉੱਥੇ ਵੀ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ ਤੇ ਗੁਰੂ ਦਰਬਾਰ ਦੇ ਵਿੱਚ ਤਾਂ ਹੋਣੀ ਹੋ ਚਾਹੀਦੀ ਹੈ। ਪਰ ਇੱਥੇ ਹਵਾ ਐਸੀ ਬਣੀ ਹੋਈ ਹੈ ਸਾਡੇ ਮਾਹੌਲ ਵਿੱਚ ਕਿ ਅਸੀਂ ਗੁਰੂ ਕੇ ਲੰਗਰ ਵਿੱਚ ਸਮਾਂ ਸਪੈਂਡ ਕਰਦੇ ਹਾਂ ਵੀ ਟਾਈਮ ਹੈ, ਅਜੇ ਅਰਦਾਸ ਹੋਣੀ ਹੈ, 2-2:30 ਵਜਣੇ ਨੇ, ਫਿਰ ਆਪਾਂ ਘਰਾਂ ਨੂੰ ਜਾਣਾ, ਉਹਨਾਂ ਚਿਰ ਇੱਥੇ ਬੈਠ ਜਾਈਏ। ਇਹਦਾ ਕਿਸੇ ਨੂੰ ਫਰਕ ਨਹੀਂ ਪੈਣਾ, ਮਾਫ਼ ਕਰਿਓ, ਸਾਡੀ ਤਾਂ ਜ਼ਿੰਮੇਵਾਰੀ ਹੈ ਕਹਿਣਾ, ਇਹਦਾ ਫਰਕ ਕਿਸੇ ਨੂੰ ਨਹੀਂ ਪੈਣਾ। ਭਾਵੇਂ ਅਸੀਂ 2 ਘੰਟੇ ਬਹਿ ਜਾਈਏ, 4 ਘੰਟੇ ਬਹਿ ਜਾਈਏ, 10 ਘੰਟੇ ਬਹਿ ਜਾਈਏ, ਕਿਸੇ ਨੂੰ ਕਹਿਣ ਦਾ ਹੱਕ ਵੀ ਨਹੀਂ, ਪਰ ਇਹਦਾ खमियाजा एदा नतीजा एदा फल असी भुगतना है। असी ही जे गुरु की गल सुनांगे जे असी लंगर वेचा सेवा कर रहे हैं जा लंगर छक रहे हैं फिर भी साढ़े कन गुरु की बाणी वाल होने चाहिए ने। जो दरबार च बैठे हाँ मैं नहीं कहता भी लम्मा समा बैठना, जिनी साड़ी शरीर साडा साथ देंदा है जिन्ना साडा शरीर साथ दे सकता है, क्योंकि बाबा जी ने ते गल ही मकाई कबीर एक घरी आदि घरी आदि हूं ते आद भगतन सेती गोष्टे। गल आए गोष्टे कि असी रब दे प्यारियां नाल गोष्ट करदे आ। गोष्ट दा अर्थ हुंदा चर्चा करनी ते एक हुंदा बहस करनी वाद विवाद करना। बाणी विच वाद विवाद काहू से उन्हां कीजे ये गल कही है भी वाद विवाद नहीं किसे नाल करना, पर गोष्ट जेड़ा भी मिले संत मिले किछ सुनिए कही है मिले असंत मस्त कर रही है भी किसे रब दे प्यारे नाल गोष्ट कर विचार कर, क्योंकि समा बड़ा भयानक है। ते दूजी गल है जिन्हां मुल्कां विच रसी रहने हैं ना ये बहुत एडवांस ने, बहुत तरक्की दे राह ते पदार्थवादी राह ते तुरे ने। असीं इत्थे जदों भी गुरु घर आउने आ ना साडे अंदर एक तरह की यह भी अनसिक्योरिटी होंदी है, हद तक होंदी है कि अपने मन की जां अपने अंदर की वेदन असी गुरु नाल जां किसे गुरु प्यारे नाल कर भी सकते हैं कि नहीं कर सकते। खरे ये मेरी भावना नूं समझेगा कि नहीं समझेगा, जां असी मनदे ही नहीं भी इस काबिल है, क्योंकि गुरु के प्यारियां नूं गुरु के प्यारे अज का समा यह है। पहला ये कहा जाता सी हर सिख किसी गुरमुख की संगत विच बैठे, संगत विच बैठे, क्योंकि संगत विच बैठन दे नाल साडियां भावनावां उजागर हुंदियां चंगियां हुण माड़ियां। असी उन्हां भावनावां राही अपने गुरसिख परिवार, एक परिवार साडा घर हुंदा है, साडा सोशल फैमिली हुंदी है जिहदे विच असी परिवारां विच बैठदे हां, अपने परिवारिक मसले दुख सुख सांझा करदे हां। पर एक संगत भी परिवार है, इत्थे भावें दुख सुख घट करिए पर यह गुरु संगत का परिवार साडी की मदद करता है। ये साडे अंदर की भावना भी तेरा धर्म का मार्ग तेरे अंदर मन ने धर्म की तरक्की कितों तक की है, तू अध्यात्मक दे मार्ग ते कितों तक तुरिया, किन्ना कु काम क्रोध लोह मोह हंकार तेनू तंग करदा है, प्रेम किन्ना कु तेरे अंदर, श्रद्धा किन्ने कु है। ये संग विच बैठ के सत संगत विच बैठ के गोष्ट करिए पता लगना है। पर अज इन्हां गल्लां नूं करन लग्यां सानू हद तक शर्म महसूस होंदी है कि ये गल करिए किसे गुरसिख नाल कि किसे गुरमुख प्यारे नाल कि मेरा मन नहीं जुड़दा, मेरे अंदर श्रद्धा नहीं पैदा हो रही, मैं परमात्मा नूं किवें मिलां। गुरसिखा कोल बैठ के भगतन सेती गोष्टे, बाबा कबीर जी कहिंदे तां हानि नहीं होएगी, जो किनो सो लाभ नूं लाभ भी मिलेगा। इस करके पूरा मुरशद साडे पास है, असी ये भी मलाल नहीं कर सकते जी सानू तां गुरु नहीं लभ्या गुरु नहीं मिलिया। गुरु भी पूरा है ते शरीर भी पूरा है, पर फिर भी आपां निगाह मारी असी किन्ने कु पूरे हां, तां भी कमियां किन्नियां ने। उदा इको कारण है कि पूरा शरीर पूरा गुरु होने के बावजूद साढ़े पास पूरा जज्बा नहीं, असी पूरी तरह तैयार नहीं, असी पूरी तरह धर्मी बनना ही नहीं चाहते। असी सिर्फ ता सिर्फ उन्ने कु धर्मी उन्ने कु चंगे बनने चाहते हैं कि जिन्ने नाल काम सल जाए, लोग आखन भी ये धर्मी है ये चंगा है, ते असी अंदरों दूजे भी बने रहने चाहते हैं। ये प्रमाण नहीं होना गुरु साहब जी नू जां पूरा ते जां अधूरा, अधूरा भी गुरु परम अधूरे दा अर्थ है कच्चा भाव, जिहदे पल्ले कख नहीं ना वह मन ले गुरु नू भी तार दिंदा है, ते जां फिर पक्का होके आवे जिहड़ा एक है भी नहीं नहीं है धर्मी नहीं है चंगा नहीं पर अंदरों बनन की कोशिश करे, इहदा मतलब उहदे अंदर जज्बा नहीं। बाबा कबीर जी कहिंदे जज्बा लिया, जिस दिन तेरे अंदर जज्बा आएगा तेनू साधु मिलेगा तेनू गुरु पूरा मिलेगा, ते तेरे लिखे भाग जागणगे, पूर्व जन्म पूर्व कर्म अंकुर जा भेटे भेटे पुरख रसक बैरागी, तेनू रसक बैरागी मिलेगा, फिर की होएगा मुक्त पदार्थ पाइए तेनू मुक्ति दा मार्ग सच दा आनंद आनंद प्राप्त होएगा। ठाक न अव घट घाट, ठाक दा अर्थ है रोक, अव घट घाट दा अर्थ है औखा राह, दुनिया दे औखे राह ते तुरदिया रब दे मार्ग ते चलदिया परलोक ते जांदिया तेनू दुनिया विच कोई ठाक नहीं रोक नहीं लग सकती, हर थान तू जितदा जाएगा जे तेनू गुरु दी संगत गुरु दा प्यार ते गुरु दा दुलार प्राप्त हो गया। ये तेरे भागां दी गल है, इस करके भाग मत्था आके गुरु दे चरणां विच रगड़ कि हे परमात्मा एक जो साधु मोहे मिलियो तिन लिया अंचल लाए, भी ये अरदास करिए कि रब दा प्यारा मिल जाए संघ मिल जाए, गुरसिख मिल जाए, जिहड़ा मैनू अपने अंचल विच लै जाए, अपने पल्ले विच ला ले, ते फिर उहदे पल्ले विच बैठे, उहदी शरण विच बैठे, ठाक ना अव घट घाट, औखी घाटी ते चढ़ लग्या कोई भी रोक नहीं आएगी। बाबा कबीर जी ने कहा ना, औखी घाटी ते मैं चढ़िया क्योंकि मैनू एक साधु मिलिया, रब दा प्यारा मिलिया, गुरमुख मिलिया, ते संघ मिलिया, उस संघ ने मैनू तार दिता। गुरु कृपा करे, इस श्लोक का भाव यही है कि वह अकाल पुरख वाहगुरु परमात्मा साधु संगत के रूप में प्रगट है, परमेश्वर संगत विच वसता है, ते संगत की प्राप्ति सत संगत विच बैठ के बाणी कीर्तन सुन के अपने भागा राही होनी है। अरदास करिए सदा करने आपा, बस उन्हों अंदर वसाइए, जो आपा रोज अरदास करते हैं कि तिना प्यारियां दा मेल कराओ, जिन्हां मिलिया तेरा नाम चितावे, भुल चुक दी खिमा, वाहे गुरु जी का खालसा, वाहे गुरु जी की फतेह।
1: परम सरकार जो सत्संग जीव, वाहे गुरु जी का खालसा, वाहे गुरु जी की फतेह। संस्कार जो ज्ञानी नवनीत सिंह जी, जिन्होंने आप जी ने कथा सरवण करवाई है, ते नाल दस्या कि क्यों आप बैठ के बाणी सुननी है, कथा सुननी है, सारा कुछ। सो उन्हों का हार्दिक हार्दिक धन्यवाद जी। ते हुण कीर्तन अपनी शरण कराउणगे सत्कारयोग भाई साहब भाई प्रितपाल सिंह जी नसीला, ते उन्हां दा जथा 2:20 अरदास होवेगी। सो हुण मैं बेनती करां कि जिहड़े हैल्थ वाले आए सी सारे सेवा करन, उन्हां नूं सन्मान किया जाए, ते सन्मान करन लई मैं बेनती करदा भाई साहब भाई सुखदेव सिंह बैणीवाल जी नूं, कि उन्हां नूं पता है नावां दा, ओह आ के ते ओह सन्मान दा प्रोग्राम जो है उस निभाउण। वाहेगुरू जी का खालसा, वाहेगुरू जी की फतेह।
2: गुरु प्यारी साध संगत जी, वाहेगुरू जी का खालसा, वाहेगुरू जी की फतेह। असीं धन्नवादी हाँ जो अज जिहड़ी हैल्थ फेयर बार सवेरे 10 तों शुरू होके संगतां दे वास्ते लाई गई सीगी। ये हैगे संस्था बे एरिया इंडियन नर्स एसोसीएशन, ते इहदे विच अपने कमेटी मैंबर मंगल सिंह पंडाल, उहनां दी बेटी ते नाल उहनां दी बेटी दे अग्गे रिश्तेदार लगदी संदीप कौर जी, उहनां ने इह सारा ऑर्गेनाइज कीता आ, नाल उहनां दे जिहड़ी संस्था प्रेजिडेंट ओह वी पहुंचे होए हन। सो वी वुड लाइक टू अप्रीशिएट ऑल द सर्विसिज दैट यू गाइज दी बे एरिया Indian Nurses Association do throughout Bay Area today. Camp Jada Tusi Laya, we appreciate that. So we'd like to honor the association members from the Gurdwara Sahib, from Sangat. So I would request apne benti karda haan apne Sani Sahib nu aake te o saare ans rupe den ji. So aajo ji saare tusi itthe agge aajo. बोले सोनहा, इत्थे खड़ जा, खड़ जा, बोले

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਯਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਕਿਆਂ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਮੇਰਾ ਮਤ ਤਰਸ ਕੀਤਾ ਅੱਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਵਿਖੇ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਦੇ ਸਦਕਾ ਐਤਵਾਰ ਦੇ ਦੀਵਾਨ ਸਜਾਏ ਗਏ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਜੀ ਕੇ ਪਾਵਨ ਦਰਬਾਰ ਅੰਦਰ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਗੁਰੂ ਘਰ ਦੇ ਕੀਰਤਨੀਆਂ ਨੇ ਪ੍ਰਚਾਰਕਾਂ ਨੇ ਆਪ ਜੀ ਕੀ ਬਾਣੀ ਦਾ ਕੀਰਤਨ ਕੀਤਾ ਗੁਰਮਤਿ ਵਿਚਾਰਾਂ ਹੋਈਆਂ ਸੱਤੇ ਪਾਤਸ਼ਾਹ ਜੀ ਅਗਾਧ ਬੋਧ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਦਸਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ ਰਹਿਮਤ ਕਰਨੀ ਦਰ ਆਈ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਗੁਰੂ ਘਰ ਵਿੱਚ ਚੱਲ ਰਹੀਆਂ ਕਾਰ ਸੇਵਾ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਆਪ ਜੀ ਨੇ ਸਭਨਾਂ ਦੀਆਂ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਰਹਿਮਤਾਂ ਕਰਨੀਆਂ ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਸਦਾ ਨਿਵਾਜਦੇ ਰਹਿਣਾ ਸਤਿਗੁਰੂ ਜੀ ਆਪ ਜੀ ਕੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀਆਂ ਜੋਧੜੀਆਂ ਹਨ ਸਰਦਾਰ ਮਨਜਿੰਦਰ ਸਿੰਘ ਜੀ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਚਿਨ ਵਾਲੀਆ ਜੀ ਜਨਮ ਦਿਨ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਰਾਜਿੰਦਰ ਸਿੰਘ ਮਾਹਲ ਅਤੇ ਸਿਮਰਨ ਕੌਰ ਮਾਹਲ ਸੱਚੇ ਪਾਤਸ਼ਾਹ ਜੀ ਆਪਣੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹਨ ਆਪ ਜੀ ਨੇ ਸਦਾ ਜੋੜੀ ਤੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਭਾਈ ਕਸ਼ਮੀਰ ਸਿੰਘ ਭਾਟੀਆ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਡਾਕਟਰ ਹਰਜਿੰਦਰ ਸਿੰਘ ਮੁੰਡ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਵਾਉਂਦੇ ਹਨ ਪਰਿਵਾਰ ਵੱਲੋਂ ਭਾਈ ਹਰਪਾਲ ਸਿੰਘ ਦੀ ਬਰਸੀ ਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਬੀਬੀ ਸਿਮਰ ਕੌਰ ਵੱਲੋਂ ਦੇਹ ਅਰੋਗਤਾ ਦੀ ਅਰਦਾਸ ਸੌਖੀ ਵਿਰਦੀ ਅਤੇ ਸੇਗੂ ਪਰਿਵਾਰਾਂ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਗਰੀਬ ਨਿਵਾਜ ਭਾਈ ਬਲਵੀਰ ਸਿੰਘ ਮੁਲਤਾਨੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਨ ਬੱਚੀ ਗਗਨਦੀਪ ਕੌਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਕਾਲਜ ਸ਼ੁਰੂ ਕਰਨ ਜਾ ਰਹੇ ਹਨ ਆਪ ਜੀ ਨੇ ਰਹਿਮ
ਮਿਹਨਤਾਂ ਕਰਨੀਆਂ, ਪੜ੍ਹਾਈ ਵਿੱਚ ਸਫਲਤਾ ਬਖਸ਼ਿਸ਼ ਕਰਨੀ। ਬੀਬੀ ਨਰਿੰਦਰ ਕੌਰ ਜੀ ਵੱਲੋਂ ਦੇਹ ਰੋਗਤਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਬੱਚੀ ਸੋਨਾਕਸ਼ੀ ਅਤੇ ਰਾਧਿਕਾ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਹੈ। ਗਰੀਬ ਨਵਾਜ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨਾਂ ਨੇ ਆਪ ਜੀਆਂ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਜੋ ਜੋ ਮਨੋਕਾਮਨਾ ਮਨੋਭਾਵਨਾ ਲੈ ਕਰਕੇ ਗੁਰਸਿੱਖਾਂ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ ਹਨ, ਸਮੂਹ ਸੰਗਤਾਂ ਦੀਆਂ ਬੇਨਤੀਆਂ ਅਰਦਾਸਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਜੀ। ਗਰੀਬ ਨਵਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖ।

ਭਾਗਿਆ ਸੁਖ ਮੇਰੇ ਮੀਤਾ ਪਾਚੇ ਆਨੰਦ ਪਾਪ ਕੀਤਾ ਪਰਮੇਸ਼ਰ ਬੰਤ ਬਣਾਏ ਫਿਰ ਡੋਤ ਕਤੂ ਨਾਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ੀਆਂ ਭਰ ਕੇ ਬਖਸ਼ਾਂ ਲਾਰੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਵੇਰ ਦੇ ਪ੍ਰੋਗਰਾਮ ਜੋ ਸ਼ੁਰੂ ਹੋਏ ਸਨ ਤੜਕਸਾਰ ਚਾਰ ਸਵਾ ਚਾਰ ਵਜੇ ਤੋਂ ਲੈ ਕੇ ਹੁਣ ਤੱਕ ਉਸ ਦੇ ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮਾ ਅਤੇ ਹੁਣ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਜੀ। ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲ ਅਤੇ ਉਹਨਾਂ ਦਾ ਕੀਰਤਨ ਜਥਾ। ਇੱਕ ਦੋ ਮਿੰਟ ਸੂਚਨਾਵਾਂ ਵਾਸਤੇ ਸਾਂਝੀਆਂ ਕਰ ਲਵਾਂ। ਕੱਲ੍ਹ ਨੂੰ ਸੰਗਰਾਂਦ ਹੈ ਭਾਦੋਂ ਦੀ, ਸਵੇਰੇ ਅਤੇ ਸ਼ਾਮ ਵਧੇਰੇ ਸਮੇਂ ਲਈ ਪ੍ਰੋਗਰਾਮ ਹੋਣਗੇ ਜੀ। ਥੋੜ੍ਹਾ ਪਿੱਛੇ ਆਵਾਂ, ਜਿਹੜੇ ਸਹਿਜ ਪਾਠ ਘਰਾਂ 'ਚ ਸਰਬੱਤ ਦੇ ਭਲੇ ਰੱਖੇ ਜਾ ਰਹੇ ਨੇ, ਅੱਜ ਵੀ ਮੇਰੇ ਪਾਸ ਦੋ ਨਾਂ ਆ ਗਏ ਨੇ। ਬਾਕੀਆਂ ਨੂੰ ਵੀ ਬੇਨਤੀ ਹੈ ਅਕਤੂਬਰ ਦੇ ਵਿੱਚ ਆਪਾਂ ਨੇ ਭੋਗ ਪਾਉਣੇ ਨੇ ਸਾਰਿਆਂ ਦੇ, ਅਤੇ ਹੁਣ ਵੀ ਆਪ ਉਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਕਿਰਪਾ ਕਰੋ, ਗੁਰੂ ਪਾਠ ਅਰਦਾਸ ਕਰਕੇ ਆਰੰਭ ਕਰ ਦਿਓ ਅਤੇ ਆਪਣਾ ਇਨਫੋਰਮੇਸ਼ਨ ਜੋ ਹੈ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ 408-712-4145 'ਤੇ। ਸਿੱਖ ਹੈਰੀਟੇਜ ਨਾਈਟ ਵਾਲਿਆਂ ਦਾ ਹੁਣੇ ਆਇਆ ਇਨਫੋਰਮੇਸ਼ਨ ਕਿ ਉਹ 40 ਕੁ ਟਿਕਟਾਂ ਬਾਕੀ ਰਹਿੰਦੀਆਂ ਨੇ ਅਰਥਕੁਏਕ ਦੀ ਸੌਕਰ ਗੇਮ ਦੀਆਂ, ਜਿਹੜੀ 22 ਨੂੰ ਹੋਣ ਜਾ ਰਹੀ ਸ਼ਾਮ ਨੂੰ 7:30 ਤੋਂ ਲੈ ਕੇ ਡਿਸਕਾਊਂਟ 'ਤੇ ਜਾ ਕੇ ਕਿਰਪਾ ਕਰਕੇ ਸਿੱਖੀ ਨੂੰ ਉੱਥੇ ਫਾਇਦਾ ਹੁੰਦਾ ਵੱਧ ਤੋਂ ਵੱਧ ਜਾਣ ਦੀ ਕਿਰਪਾ ਕਰੋ ਜੀ। ਬਾਕੀ ਸੂਚਨਾਵਾਂ ਮੈਂ ਹੁਣ ਛੱਡ ਦੇਵਾਂ ਅਤੇ ਇੱਕ ਦੋ ਦੇ ਲਵਾਂ ਹੁਣ। ਇੱਕ ਤਾਂ ਸਕੂਲ ਖਾਲਸਾ ਸਕੂਲ ਜਿਹੜਾ ਹੈਗਾ ਅਗਲੇ ਐਤਵਾਰ ਖੁੱਲ੍ਹ ਰਿਹਾ ਜੀ, ਉਹ ਨਾਲ ਉਹਦੇ ਵਿੱਚ ਬੇਨਤੀ ਹੈ ਪਾਰਕਿੰਗ ਦੀ ਕਿ ਪਾਰਕਿੰਗ ਆਪਾਂ ਨੇ ਉੱਥੇ ਕਰਨੀ ਆ ਕਿ ਦੂਜਿਆਂ ਦਾ ਥਾਂ ਨਾ ਰੋਕੀਏ, ਹੋਰ ਲੀਗਲੀ ਪਾਰਕ ਕਰਨੀ ਹੈਗੀ ਆ ਅਤੇ ਕੀਪ ਕਲੀਅਰ ਆਲ ਦਾ ਵੇਜ਼, ਹਾਂਜੀ, ਡੂ ਨਾਟ ਪਾਰਕ ਬਿਹਾਇੰਡ ਦਾ ਅਦਰ ਪੀਪਲ, ਨਹੀਂ ਤਾਂ ਟੋਹ ਹੋ ਜਾਣੀ ਆ। ਸਾਨੂੰ ਦੋਸ਼ ਨਾ ਦੇਣਾ, ਮੈਨੂੰ ਨਾ ਦੋਸ਼ ਦੇਣਾ ਕਿ ਮੈਂ ਅਨਾਊਂਸਮੈਂਟ ਕੀਤਾ, ਮੈਂ ਨਹੀਂ ਕਰ ਰਿਹਾ। ਇਹ ਜਿਹੜੇ ਸਿਕਿਉਰਿਟੀ ਵਾਲੇ ਉਹਨਾਂ ਨੇ ਮੈਨੂੰ ਕਿਹਾ ਅਤੇ ਮੈਂ ਸੂਚਨਾ ਤੁਹਾਡੇ ਤੱਕ ਪਹੁੰਚਾ ਰਿਹਾ ਹੈਗਾ ਅਤੇ ਉਹਨਾਂ ਨੇ ਡੈਫੀਨੇਟਲੀ ਅਗਲੇ ਹਫ਼ਤੇ ਐਤਵਾਰ ਜਿਹੜੇ ਇਲੀਗਲ ਪਾਰਕ ਹੋਣਗੀਆਂ ਉਹ ਟੋਹ ਹੋ ਜਾਣੀਆਂ। ਉਹਨਾਂ ਨੇ ਮੈਨੂੰ ਕਹਿਤਾ, ਦੱਸਤਾ, ਵਾਰ ਵਾਰ ਦੱਸਣ ਲਈ ਆਪ ਜੀ ਨੂੰ ਬੇਨਤੀ ਹੈ। ਇਹ ਵੀ ਸੇਵਾ, ਕਿਸੇ ਦਾ ਨਾ ਰੋਕਣਾ, ਰਾਹ ਨਹੀਂ ਰੋਕਣਾ, ਰਾਹ ਦੇਣਾ ਕਿਸੇ ਨੂੰ ਉਹ ਸੇਵਾ ਹੈਗੀ ਆ, ਉਸ ਸੇਵਾ ਨੂੰ ਆਪਣਾ ਨਿਭਾਉਣਾ ਸਭ ਨੇ। ਅੱਗੇ ਸਤੰਬਰ 11-12-13 ਨੂੰ 31 ਰਾਗ ਦਰਬਾਰ 8ਵਾਂ ਹੋਣ ਜਾ ਰਿਹਾ ਜੀ। ਆਹ ਹੁਣ ਬਾਕੀ ਸੂਚਨਾ ਫਿਰ ਕੀਰਤਨ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਿਰਦੇ ਵਿੱਚ ਪ੍ਰੀਤ ਹੋਵੇ। ਗੁਰੂ ਪਿਆਰਿਓ, ਰਸ ਵੀ ਤਾਂ ਹੀ ਆਉਂਦਾ ਹੈ। ਮੈਨੂੰ ਇੱਕ ਬੜੀ ਸੋਹਣੀ ਇੱਕ ਵੀਰ ਜੀ ਦੀ ਗੱਲ ਚੇਤੇ ਆਈ, ਬੜਾ ਸੋਹਣਾ ਕੀਰਤਨੀ ਆ, ਬੜਾ ਮਿੱਠਾ ਕੀਰਤਨ ਕਰਨ ਵਾਲੇ। ਇੱਕ ਵੀਡੀਓ ਦੇਖੀ, ਕਹਿਣ ਲੱਗੇ ਮੈਂ ਪ੍ਰੋਪਰ ਕੀਰਤਨ ਸਿੱਖਿਆ। ਬੜੀ ਤਾਲੀਮ ਹਾਸਲ ਕੀਤੀ, ਕਈ ਸਾਲ ਮਿਹਨਤ ਕੀਤੀ।

ਕਦੀ ਕਦਾਈ ਕਿਤੇ ਵਿਰਲਾ ਕੋਈ ਕੀਰਤਨ ਦਾ ਪ੍ਰੋਗਰਾਮ ਮਿਲਦਾ ਤੇ ਜਿੱਥੇ ਕਿਤੇ ਇੱਕ ਵਾਰੀ ਪ੍ਰੋਗਰਾਮ ਕਰ ਲੈਣਾ ਦੁਬਾਰਾ ਕਿਤੇ ਉਹਨਾਂ ਨੇ ਫਿਰ ਬੁਲਾਉਣਾ ਹੀ ਨਹੀਂ। ਉਹ ਕਹਿਣ ਲੱਗੇ ਭਾਈ ਸਾਹਿਬ ਕੋਈ ਆਨੰਦ ਨਹੀਂ ਆਇਆ, ਕੋਈ ਰਸ ਨਹੀਂ ਬਣਿਆ। ਉਹ ਕਹਿਣ ਲੱਗੇ ਮੈਂ ਨਾ ਇੱਕ ਵਾਰ ਇੱਕ ਬੜੀ ਗੁਰੂ ਦੇ ਰੰਗ ਵਿੱਚ ਭਿੱਜੀ ਹੋਈ ਰੂਹ ਨੂੰ ਮਿਲਿਆ ਤੇ ਮੈਂ ਉਹਨਾਂ ਨਾਲ ਬਚਨ ਸਾਂਝਾ ਕੀਤਾ ਕਿ ਮੈਂ ਪ੍ਰੋਪਰ ਕੀਰਤਨ ਸਿੱਖਿਆ ਹਾਂ, ਬੜੀ ਮਿਹਨਤ ਕੀਤੀ ਹੈ, ਕਈ ਸਾਲ ਲਗਨ ਦੇ ਨਾਲ ਮਿਹਨਤ ਕੀਤੀ ਹੈ ਤੇ ਮੈਂ ਜਿੱਥੇ ਵੀ ਕਿਤੇ ਕੋਈ ਕੀਰਤਨ ਕਰਦਾ ਹਾਂ ਤੇ ਮੈਨੂੰ ਸੰਗਤ ਵੱਲੋਂ ਕੋਈ ਐਪਰੀਸ਼ੀਏਟ ਕੀਤਾ ਨਹੀਂ ਜਾਂਦਾ, ਮੈਂ ਬੜਾ ਮਾਯੂਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ ਹਾਂ। ਕਹਿਣ ਲੱਗੇ ਮਹਾਂਪੁਰਸ਼ ਕਹਿਣ ਲੱਗੇ ਕੀਰਤਨ ਕਰਨਾ ਤੇਰਾ ਧਰਮ ਹੈ, ਤੇਰੀ ਇਹ ਕਿਰਤ ਹੈ, ਤੂੰ ਮਿਹਨਤ ਕੀਤੀ ਹੈ, ਪਰ ਸੱਚ ਜਾਣੀ ਜਿਹੜਾ ਰਸ ਬਣਨਾ ਨਾ ਕੀਰਤਨ ਵਿੱਚ ਇਹ ਗੁਰੂ ਦੀ ਕਿਰਪਾ ਦੇ ਨਾਲ ਬਣਨਾ। ਕੀਰਤਨ ਤੂੰ ਬੜਾ ਸੋਹਣਾ ਕਰ ਲੈਂਦਾ, ਕੋਈ ਸ਼ੱਕ ਨਹੀਂ, ਬਹੁਤ ਸੋਹਣਾ ਤੂੰ ਕੀਰਤਨ ਕਰਦਾ, ਤੇਰੀ ਮੁਹਾਰਤ ਹੈ, ਤੂੰ ਸੋਹਣੀ ਤਾਲੀਮ ਲਈ ਹੈ ਉਸਤਾਦਾਂ ਕੋਲੋਂ, ਤੂੰ ਵਧੀਆ ਸਿੱਖਿਆ, ਪਰ ਸੱਚ ਜਾਣੀ ਜਿਹੜਾ ਰਸ ਹੈ ਨਾ ਕੀਰਤਨ ਵਿੱਚ ਇਹ ਤੈਨੂੰ ਗੁਰੂ ਦੀ ਕਿਰਪਾ ਤੋਂ ਬਿਨਾਂ ਨਸੀਬ ਨਹੀਂ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਨਾ, ਅਤੇ ਕਈ ਵਾਰੀ ਐਸਾ ਹੁੰਦਾ ਹੈ ਕਿ ਕੀਰਤਨ ਕਰੀਦਾ, ਦੋ ਹਾਜ਼ਰੀਆਂ ਵੀ, ਤਿੰਨ ਹਾਜ਼ਰੀਆਂ ਵੀ, ਪਰ ਕਈ ਵਾਰੀ ਆਨੰਦ ਹੀ ਨਹੀਂ ਬਣਦਾ, ਰਸ ਹੀ ਨਹੀਂ ਬਣਦਾ। ਜਦੋਂ ਆਪਣੇ ਆਪ ਨੂੰ ਆਨੰਦ ਨਾ ਆਵੇ ਨਾ, ਤੇ ਮੈਂ ਇਹ ਸਮਝਦਾ ਹੁੰਦਾ ਕਿ ਸੁਣਨ ਵਾਲੇ ਨੂੰ ਵੀ ਆਨੰਦ ਨਹੀਂ ਆਇਆ ਹੋਵੇਗਾ। ਮਹਾਂਪੁਰਸ਼ ਕਹਿਣ ਲੱਗੇ ਮੈਂ ਤੇਰੇ ਨਾਲ ਇੱਕ ਵਚਨ ਕਰਦਾ ਅਤੇ ਤੈਨੂੰ ਗਰੰਟੀ ਦਿੰਦਾ ਕਿ ਤੂੰ ਨਾ ਜਾਪ ਕਰਿਆ ਕਰ, ਸਿਮਰਨ ਕਰਿਆ ਕਰ। ਜਿਉਂ ਜਿਉਂ ਤੂੰ ਸਿਮਰਨ ਕਰੇਗਾ, ਜਾਪ ਕਰੇਗਾ ਨਾ, ਤਿਉਂ ਤਿਉਂ ਤੇਰੀ ਰਸਨਾ ਵਿੱਚ ਰਸ ਆ ਜਾਏਗਾ, ਤੇਰੇ ਕੀਰਤਨ ਵਿੱਚ ਰਸ ਆ ਜਾਏਗਾ, ਆਨੰਦ ਬਣ ਜਾਏਗਾ। ਜਦੋਂ ਤੂੰ ਉਸ ਰਸ ਨੂੰ ਆਪ ਪੁੰਚਣ ਲੱਗ ਪਿਆ ਨਾ, ਤਾਂ ਸੰਗਤਾਂ ਵੀ ਪੁੰਚਣ ਲੱਗ ਪੈਣਗੀਆਂ। ਕੀਰਤਨ ਇੱਕ ਭਗਤੀ ਹੈ ਤੇ ਭਗਤੀ ਵਿੱਚੋਂ ਰਸ ਆਉਣਾ ਹੀ ਆਉਣਾ, ਬਸਰ ਤੇ ਕਿ ਤੇਰੇ ਅੰਤਰ ਆਤਮੇ ਵੀ ਉਹ ਰੰਗ ਹੋਵੇ, ਉਹ ਰਸ ਹੋਵੇ, ਤੇ ਉਹ ਰਸ ਸਿਮਰਨ ਭਗਤੀ ਤੋਂ ਬਿਨਾਂ, ਜਾਪ ਤੋਂ ਬਿਨਾਂ ਬਣਨਾ ਨਹੀਂ। ਆਪਾਂ ਕਈ ਵਾਰੀ ਨਾ ਸੋਚ ਲੈਂਦੇ ਹਾਂ, ਗੱਲਾਂ ਵੀ ਕਰਦੇ ਹਾਂ ਕਿ ਫਲਾਣਾ ਕੀਰਤਨੀਆਂ ਐਡਾ ਵਧੀਆ ਕੀਰਤਨੀਆਂ ਵੀ ਨਹੀਂ ਆ, ਲੇਕਿਨ ਉਹਦੇ ਪ੍ਰੋਗਰਾਮ ਬੜੇ ਨੇ, ਉਹ ਬੜੇ ਕੀਰਤਨ ਕਰਦਾ, ਸੰਗਤਾਂ ਬਹੁਤ ਬੁਲਾਉਂਦੀਆਂ। ਉਹਦੇ ਤੋਂ ਵਧੀਆ ਵਧੀਆ ਕੀਰਤਨ ਕਰਨ ਵਾਲੇ ਜਿਨ੍ਹਾਂ ਨੂੰ ਕੋਈ ਪ੍ਰੋਗਰਾਮ ਨਹੀਂ ਮਿਲਦੇ। ਪਰ ਗੁਰੂ ਪਿਆਰਿਓ, ਇਹ ਗੁਰੂ ਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ, ਉਹਦੀ ਦਾਤ ਹੈ। ਜਿੰਨੀ ਕੁ ਉਹਨੇ ਕਿਸੇ ਦੀ ਝੋਲੀ ਵਿੱਚ ਪਾਈ ਹੈ, ਉਹ ਰਸ ਬਣਾ ਦੇਵੇ, ਇਹ ਉਹਦੀ ਕਿਰਪਾ। ਕੀਰਤਨ ਵਿੱਚ ਰਸ ਗੁਰੂ ਨੇ ਪਾਇਆ। ਬਸ ਤੋਂ ਕੋਸ਼

ਜਿਨ੍ਹਾਂ ਨੂੰ ਪਿਆਰ ਹੋ ਜਾਏ। ਆਪਾਂ ਵੇਖਦੇ ਹਾਂ ਨਾ, ਮਾਂ ਨੂੰ ਜੇ ਪੁੱਤਰ ਨਾਲ ਪਿਆਰ ਹੈ, ਉਹਦੀ ਗਲਤੀਆਂ ਵੀ ਚੰਗੀਆਂ ਲੱਗਦੀਆਂ, ਹੱਸਦੀ ਹੈ ਕਿਉਂਕਿ ਪ੍ਰੇਮ ਕਰਦੀ ਹੈ। ਮਹਾਰਾਜ ਕਹਿੰਦੇ ਨੇ ਜਿਸ ਨਾਲ ਤੁਸੀਂ ਪਿਆਰ ਕਰੋ ਨਾ ਦਿਲੋਂ, ਉਹਦੀਆਂ ਗਲਤੀਆਂ ਵੀ ਤੁਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹੋ। ਜਿਹਦੇ ਨਾਲ ਪਿਆਰ ਨਹੀਂ, ਉਹਦੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਵੱਡੀਆਂ ਲੱਗਦੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨਾਲ ਐਸਾ ਪਿਆਰ ਕੀਤਾ ਕਿ ਉਹਨਾਂ ਨੇ ਆਪਣੇ ਸਵਈਏ ਬਾਣੀ ਅੰਦਰ ਇਹ ਵਖਿਆਨ ਕੀਤਾ, ਗੁਰਮੁਖੋ ਜਿਹੜੀ ਪਾਵਰ ਪ੍ਰੇਮ ਵਿੱਚ ਹੈ ਨਾ, ਕਿਸੇ ਚੀਜ਼ ਵਿੱਚ ਨਹੀਂ। ਕਦੇ ਕਦੇ ਸਾਡੇ ਘਰਾਂ ਦਾ ਜਾਂ ਸਾਡੇ ਮਨਾਂ ਦਾ, ਸਾਡੇ ਬੱਚਿਆਂ ਦਾ ਐਸਾ ਮਾਹੌਲ ਬਣਦਾ ਹੈ, ਜਦੋਂ ਪ੍ਰੇਮ ਇੱਕਜੁੱਟ ਹੋ ਕੇ ਇੱਕ ਦੂਜੇ ਦੇ ਨਾਲ ਖਲੋ ਜਾਂਦੇ ਨੇ, ਇੱਕ ਦੂਜੇ ਦਾ ਫਿਕਰ ਕਰਦੇ ਨੇ, ਛੋਟੀ ਛੋਟੀ ਖੁਸ਼ੀਆਂ ਮਿਲ ਕੇ ਮਨਾਉਂਦੇ ਨੇ, ਇੰਝ ਮਹਿਸੂਸ ਹੁੰਦਾ ਹੈ ਕਿ ਅੱਜ ਦਾ ਦਿਨ ਬੜਾ ਕਰਮਾਂ ਵਾਲਾ ਹੈ। ਬੰਦਾ ਕਹਿਣ ਨੂੰ ਮਜਬੂਰ ਹੋ ਜਾਂਦਾ, ਅੱਜ ਦਾ ਦਿਨ ਬੜਾ ਖੂਬਸੂਰਤ ਸੀ, ਅੱਜ ਬੋਰ ਨਹੀਂ ਹੋਏ, ਅੱਜ ਦਾ ਦਿਨ ਨੈਗੇਟਿਵਿਟੀ ਵਾਲਾ ਨਹੀਂ ਸੀ, ਅੱਜ ਦਾ ਦਿਨ ਕਰਮਾਂ ਵਾਲਾ ਸੀ। 24 ਘੰਟਿਆਂ ਵਿੱਚ ਕਿਤੇ ਨਾ ਕਿਤੇ ਗੁਰੂ ਸਾਨੂੰ ਉਹ ਝਲਕ ਨਜ਼ਰ ਦਿਖਾਉਂਦਾ ਹੈ, ਇੰਝ ਜ਼ਿੰਦਗੀ ਗੁਜ਼ਰਤੇ ਜਾਣੀ ਹੈ, ਭਾਵੇਂ ਜਿਹੋ ਜਿਹੀ ਮਰਜ਼ੀ ਗੁਜ਼ਰੇ, ਪਰ ਜਦੋਂ ਇਹੋ ਜਿਹੀ ਜ਼ਿੰਦਗੀ ਗੁਜ਼ਰੇ, ਪ੍ਰੇਮ ਹੀ ਪ੍ਰੇਮ। ਕਿਸੇ ਨੇ ਬੜੇ ਕਮਾਲ ਦੇ ਬਚਨ ਲਿਖੇ, ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਜਦ ਪਤਾ ਹੈ ਸਭ ਨੇ ਤੁਰ ਜਾਣਾ, ਫਿਰ ਕਾਹਦੇ ਲਈ ਰੋਣਾ। ਤੋਂ ਜੇ ਰਾਤ ਪਈ ਫਿਕਰ ਨਾ ਕਰੀ, ਸੂਰਜ ਚੜ੍ਹਨ ਵਾਲਾ, ਜੇ ਸੂਰਜ ਚੜ੍ਹਿਆ ਫਿਰ ਮਾਣ ਨਾ ਕਰੀ, ਸ਼ਾਮਾਂ ਪੈਣ ਵਾਲੀਆਂ। ਜਿਹੜਾ ਸਵਾਸ ਜਿਹੜਾ ਸਮਾਂ ਪਰਮਾਤਮਾ ਦੇ ਪ੍ਰੇਮ ਵਿੱਚ ਬਤੀਤ ਹੋਇਆ, ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਪ੍ਰੇਮ ਕੀਤਾ, ਐਸਾ ਪ੍ਰੇਮ ਕੀਤਾ। ਜੇ ਨਿਰੰਕਾਰ ਨੇ ਨਿੱਕੇ ਨਿੱਕੇ ਸਾਹਿਬਜ਼ਾਦੇ ਘਰ ਦੀ ਰੌਣਕ ਬਣਾਈ, ਤੇ ਜੇ ਵਾਪਸ ਲੈ ਲਏ ਮਾਛੀਵਾੜੇ ਦੇ ਜੰਗਲਾਂ ਵਿੱਚ, ਉਹਦਾ ਸ਼ੁਕਰ ਮਨਾਇਆ। ਗਿਲੇ ਸ਼ਿਕਵੇ ਨਹੀਂ, ਰੋਣਾ ਪਿੰਡਣਾ ਨਹੀਂ, ਇਹ ਪ੍ਰੇਮ ਦੀ ਪਾਵਰ ਹੈ। ਹਵਾ ਨਾਲ ਗੱਲਾਂ ਕੀਤੀਆਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਐ ਹਵਾ ਮੇਰੇ ਪ੍ਰੀਤਮ ਨੂੰ ਮੇਰੇ ਨਿਰੰਕਾਰ ਦੇ ਦੇਸ਼ ਚਲੀ ਜਾ, ਇੱਕ ਸੁਨੇਹਾ ਮੇਰੇ ਨਿਰੰਕਾਰ ਅਕਾਲ ਪੁਰਖ ਨੂੰ ਦੇ ਦੇ, ਜਾ ਕਹਿ ਦੇ ਜਾ ਕੇ ਤੇਰਾ ਗੋਬਿੰਦ ਸਿੰਘ ਜਿਸ ਹਾਲ ਵਿੱਚ ਹੈ, ਅੱਜ ਵੀ ਤੇਰਾ ਸ਼ੁਕਰ ਮਨਾਉਂਦਾ ਹੈ। ਇਹ ਪ੍ਰੇਮ ਨਹੀਂ ਤੇ ਕੀ ਹੈ? ਸਾਡੇ ਪਰਿਵਾਰਾਂ ਵਿੱਚ ਨਿੱਕਾ ਛੋਟਾ ਜਿਹਾ ਕੋਈ ਦੁੱਖ ਆ ਜਾਏ, ਸਾਡੇ ਹਾਲਾਤ ਬਦਲ ਜਾਂਦੇ ਨੇ। ਗੁਰਸਿੱਖ ਨੂੰ ਚੜ੍ਹਦੀ ਕਲਾ, ਗੁਰਸਿੱਖ ਨੂੰ ਜਿਉਣਾ ਵੀ ਤੇ ਮਰਨਾ ਵੀ, ਗੁਰਸਿੱਖ ਨੂੰ ਮੰਗਣਾ ਵੀ ਸਿਖਾਇਆ ਪਰ ਗੁਰਸਿੱਖ ਨੂੰ ਤਿਆਗਣਾ ਵੀ ਸਿਖਾਇਆ। ਹਰ ਤਰ੍ਹਾਂ ਦਾ ਜੀਵਨ ਸਤਿਗੁਰਾਂ ਨੇ, ਕਹਿੰਦੇ ਫਿਰ ਵੀ ਚੜ੍ਹਦੀ ਕਲਾ, ਪਰ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਪ੍ਰੇਮ ਹੀ ਪਰਮਾਤਮਾ ਹੈ, ਹਰ ਹਿਰਦੇ ਵਿੱਚ ਉਹ ਬੈਠਾ ਹੋਇਆ ਹੈ, ਪਰ ਉਸਨੂੰ ਦੇਖਣ ਵਾਸਤੇ ਅਵਸਥਾ ਵੀ ਉਹੋ ਜਿਹੀ ਚਾਹੀਦੀ ਹੈ। ਪਵਨ ਪੰਕਤੀਆਂ ਇੱਕ ਵਾਰੀ ਕਹਿ ਦਿਓ, ਸਾਰੇ ਸਭ ਦੀ ਹਾਜ਼ਰੀ ਲੱਗ ਜਾਏ।

ਸਭ ਦੀ ਹਾਜ਼ਰੀ ਪ੍ਰਵਾਨ, ਗਾਇਆ ਸੁਣਿਆ ਮਹਾਰਾਜ ਪ੍ਰਵਾਨ ਕਰਨ, ਆਪਣੇ ਦਰੋਂ ਨਿਤਨੇਮ ਦੀਆਂ ਲਾਤਾਂ, ਘਰ ਪਰਿਵਾਰਾਂ ਦਾ ਸੁੱਖ ਆਪਸੀ ਤਾਲਮੇਲ, ਹਰ ਘਰ ਦੇ ਲੋਹ ਲੰਗਰ ਤਪਦੇ ਰੱਖਣ, ਆਇਆ ਜੀ ਰਾਜੀ ਜਾਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ। ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ, ਭਾਈ ਸਤਨਾਮ ਸਿੰਘ ਜੀ, ਉਹ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਇੱਥੇ ਹੀ ਦਸ ਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਹੋਰਾਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੀਏ। ਭੁੱਲਾਂ ਦੇ ਖਿਮਾ ਬਖਸ਼ ਦੋਏ ਪਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Oh.